ਤੇ ਹਰ ਗੁਣ ਤਾਸ ਪੌੜੇ। 36 ਜੁਗ ਗੁਬਾਰ ਸਾ ਆਪੇ ਗਣਤ ਕੀਨੀ, ਆਪੇ ਸ੍ਰਿਸ਼ਟ ਸਭ ਸਾਜਿਅਨ ਆਪ ਮਤ ਜੀਨੀ, ਸਿਮਰਤ ਸਾਸਤ ਸਾਜਿਅਨ ਪਾਪ ਕੁਣ ਗਣਤ ਗਣੀਨੀ, ਜਿਸ ਬੁਝਾਏ ਸੋ ਬੁਝਸੀ ਸੱਚੇ ਸ਼ਬਦ ਪਤੀਨੀ, ਸਭ ਆਪੇ ਆਪ ਵਰਤਦਾ।

0: ਪੈਤ
1: ਤਨ ਖੀਣ ਹੋਏ ਲੋਭ ਰਤ ਵਿਚੋਂ ਜਾਏ ਜਿਉਂ ਬੈਸੰਤਰ ਤਾਪ ਸੁਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਿਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ ਗੁਰ ਕੈ ਸ਼ਬਦ ਕਮਲ ਵਿਕਸਿਆ ਤਾਂ ਸੌਂਪਿਆ ਭਗਤ ਭੰਡਾਰ ਪਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋ ਬਾਵੰਤੀ ਨਾਰ ਮਨ ਮੁਕਤੀ ਗਾਰ

ਸਾਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੁਰ ਜੇ ਵਰਦਾਤਾ ਨਾਏ ਕਿਸ ਆਸ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋਂ ਹੋ ਮੈਂ ਜਾਈਐ ਰਖ ਤਤ ਸਾਦਾ ਬਾਹਰਾ ਸਚੀ ਵਡਿਆਈਐ ਜਿਸ ਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਐ ਕਪ ਅੰਤਰ ਅੰਮ੍ਰਿਤ ਰਖਿਓ ਨ ਗੁਰਮੁਖ ਕੇ ਸਹਿ ਪਿਆਈ।

ਨਾਨਕ ਅੱਗੇ ਪੁੱਛਣਾ ਹੋਏ ਪੌੜੀ। ਹਰ ਕਾ ਮੰਦਰ ਆਖੀਐ ਕਾਇਆ ਕੋਟਗੜ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦੇੜ, ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸ਼ਲੋਕ ਮਹਿਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਪ ਫਿਰੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ, ਨਾ

ਦੂਜਾ ਜਪ ਤਪ ਸਭ ਕਿਛ ਮੰਨਿਐ ਅਵਰਕਾਰਾ ਸਭ ਬਾਦ ਨਾਨਕ ਮੰਨਿਆ ਮੰਨਿਐ ਬੁਝਿਆ ਗੁਰ ਪ੍ਰਸਾਦ ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ ਤਬ ਮੈਂ ਗੁਪਤ ਵਰਤ ਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਏ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛ ਆਪੇ ਆਪ

ਦੇ ਹਲ ਹਲੇ ਮੀ ਹਾਲੀ ਚਿਤ ਚੇਤਾ ਵੱਤਰ ਵਖਤ ਸੰਜੋਗ ਨਾਉ ਬੀਜ ਬਸੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਤੇ ਆਈ ਹੈ ਮਚ ਤਪ ਕਢੋਲੇ ਅੰਤਰ ਪ੍ਰਗਾਸ਼ ਕਟ ਚਾਨਣਾ ਹਰ ਲੱਦਾ ਤੋਲੇ ਆਪੇ ਪਰਮ ਪੁਲਾਇਦਾ ਕਿਛ ਕਹਿ ਨ ਜਾਈ ਸ਼ਲੋਕ ਮਹਿਲਾ ਦੂਜਾ।

ਸਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੈ ਭਗਤ ਸੋਨ ਗੁਣ ਗਾਉਂਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪੱਲੈ।

ਆਪ ਪੇਵਡ ਪਾਤਸ਼ਾਹ ਆਪ ਵਿਜੀ ਰੱਖਿਆ ਕੋਈ ਨਾ ਜਾਣੇ ਕੀਮ ਕੇਵਡ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਿਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹ ਦਿਖਾ ਲੇ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰਖਾ ਸਮਾਲ ਇਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ

ਹੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੇ ਹੋਵੇ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਬੈਸਨੋ ਨਾਮ ਕਰਮ ਹੋ ਜੁਗਤਾ।

ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹਾਥ ਦੇ ਆਪ ਰੱਖ ਵਿਆਪੈ ਪਾਉ ਨਾ ਕੋਏ।

ਓ ਢਾਡੀ ਤੁਦ ਧਿਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ, ਕੱਪੜ ਭੋਜਨ ਸੱਚ ਰਹਿੰਦਾ ਲਿਵੈ ਤਾਰ, ਸੋ ਢਾਡੀ

ਰੁਸਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀ ਨਿਰੇ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਓ ਦਲਾਲੀ ਏਕ ਬੂੰਦ ਪਰ ਤਨ ਮਨ ਦੇਵ।

ਤੇਉ ਏ ਤੈ ਪਾਸ ਪਰਮ ਗੁਰਦੇਉ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਕਾਤੀ ਉਪਰ ਹਾਥ ਹਾਥ ਪਰ ਆਲਾ ਆਲੇ ਪੀਤਲ ਥਾਤੀ ਜਾਗਤ ਰਹੇ ਸੋ ਕਭੂ ਨ ਸੋਵੇ ਤੀਨ ਤਿਲੋਕ ਸਮਾਜ ਪਲੋਵੇ ਬੀਜ ਮੰਤਰ ਲੈ ਹਿਰਦੈ ਰਹੇ ਮਨੁਆ ਉਲਟ ਸੁਨ ਮਹਿ ਗਏ ਜਾਗਤ ਰਹੇ ਨਾ ਅਲੀਆ।

ਮਹਿਲ ਨਟ ਮਹਿਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੁਨ ਅਕਥ ਕਥਾ ਸੁਖਵੰਤੀ ਸਭ ਕਿਲਬਿਖ ਪਾਪ ਲਹੰਤੀ ਹਰ ਹੋ ਲਿਖਤ ਲਿਖੰਤੀ ਰਹਾਉ ਹਰ ਕੀਰਤ ਕਲ ਯੁਗ ਵਿਚ ਉਤਮ ਮਤ ਗੁਰਮਤ ਕਥਾ ਕਦੰਤੀ ਜਿਨ ਜਨ ਸੁਣੀ ਮਨੀ ਹੈ ਜਿਨ ਜਨ ਤਿਸ ਜਨ ਕੈ ਹੋ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨਟ ਮਹਿਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਪਲ ਪਾਲ ਹਰ ਹੋ ਮੇਲ ਨਿਹਾਲ ਰਹਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨਾ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹਿਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਹੋ ਕਿਆ ਜਾਣਾ ਕਿਆ ਭਾਵੇ ਮਨ ਪਿਆਸ ਬਹੁਤ ਦਰਸਾਵੇ ਰਹਾਓ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੇ ਕਿਰਪਾ ਕਰੋ ਜਿਸ ਪੁਰਖ ਵਿਦਾਤੇ ਸੋ ਸਦਾ ਸਦਾ ਤੂੰ ਪਿਆਵੇ ਕਵਨ ਯੋਗ ਕਵਨ

ਪਚੈ ਪਤੰਗ ਮਿਰਗ ਤ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਗਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨ ਵੈ ਕਨ ਕਨ ਹਾਰੇ ਸਾਕਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਵਿਸਤਾਰੇ ਜਿਉ ਜਿਉ ਨਿਵੈ ਸਾਕਤ ਨਵ ਸੇਤੀ ਛੇੜ ਛੇੜ ਕੱਢੈ ਬਿਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੇ ਪਰ ਉਪਕਾਰੇ ਸੰਤੈ ਸੰਤ ਮਿਲੇ ਮਨ ਵਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ

ਪਤਿਤ ਪਾਵਨ ਨਾਮ ਨਰ ਹਰ ਮੰਦ ਪਾਗੀਆਂ ਨਹੀਂ ਪਾਇਓ ਤੇ ਗਰਭ ਜੋਨੀ ਗਾਲੀਆਂ ਜੋ ਲੋਨ ਜਲੈ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੇ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਦੋਹਰਾ ਮੈਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਕਰਿਆ ਗੁਰ ਪਾਇਆ ਹਰ ਜਪਿਓ ਪ੍ਰਮ ਤੋ ਪਾਗਾ ਰਹਾਓ ਕਹਿ ਪਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲਬਿਤ ਖੀਨ ਪਏ ਸ਼ਾਂਤ ਆਈ ਹਰ ਉਰਧਾਰਿਓ ਵਡ ਪਾਗਾ ਮਨ ਮੁਖ ਰੰਗ ਕਸੁੰਭ ਹੈ ਕਛੁਆ ਜੋ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪਰ ਪਾਪੈ ਦੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਤਾਇਆ ਕਾ ਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੈ ਸਵਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ।

ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਪਿਆ ਰਾਮ ਨਾਮ ਹੈ, ਮਤ ਗੁਰਮਤ ਰਾਮ ਰਸਾਲਾ ਰਹਾਓ। ਗੁਰਮਤ ਨਾਮ ਤੇ ਆਈਐ ਹਰ ਹਰ, ਮਨ ਜਪੀਐ ਹਰ ਜਪ ਮਾਲਾ, ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨਮਾਲਾ, ਜਿਨ ਹਰ ਨਾਮ ਤੇ ਆਇਆ ਤਿਨ ਚੂਕੇ ਸਰਬ ਜੰਜਾਲਾ, ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ, ਹਮ ਬਾਰ ਕਿਛੂ ਨਾ ਜਾਣਹੁ ਹਰ ਮਾਤ ਪਿਤਾ ਪ੍ਰਤਪਾਲਾ, ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ, ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਵਿਖ ਹਰ ਜਸ ਜਾਲਾ, ਮਨ ਅਨੰਦ ਬਾਇਆ।

ਕੀਓ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੇ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਰਹਾਓ ਫਿਰ ਸੇਤੀ ਤਨ ਪ੍ਰੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਿਜ ਸੇਤੀ ਤਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ ਸਹਿਸਾ ਤੋੜੇ ਪਰਮ ਚੁਕਾਏ ਸਹਿਜੇ ਸਿਫਤੀ ਤਨਖ ਚੜਾਏ ਗੁਰ ਕੈ ਸ਼ਬਦ ਮਰੈ ਮਨ ਮਾਰੇ ਸੁੰਦਰ ਜੋਗਾ ਤਾਰੀ ਜੀਓ ਹਉ ਮੈਂ ਜਲਿਆ ਮਨੋ ਵਿਸਾਰੇ।

ਬਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਲਤ ਪਲਤ ਨਾਲ ਚਲਦਾ ਹਰ ਅੰਤੇ ਲੈ ਛਡਾਏ ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ।

ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸਵਾਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆ।

ਕੈ ਸਬ ਦਰਤੇ ਬੈਰਾਗੀ ਹੋਰ ਪਰਮ ਪੁਲੇ ਗਾਵਾਰੀ ਜੀਓ। ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਸਾ ਜਨਮ ਗਵਾਇਆ। ਅੱਗੇ ਬਿਨ ਨਾਮੈ ਕੋ ਬੇਲੀ ਨਾਹੀ ਬੂਜੈ ਗੁਰ ਵਿਚਾਰੀ ਜੀਓ। ਅੰਮ੍ਰਿਤ ਨਾਮ

ਮਿਹਰ ਕਰੇ ਤਾਂ ਖਸਮ ਤਿਰਾਈ, ਸੰਤਾਂ ਸੰਗਤ ਨਰਕ ਨਾ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕਹੋ, ਗੁਣ ਗੀਤਾ ਨਿਤ ਵਖਾਣੀਆਂ।

ਕਾਣੀ ਪੂੰਜੀ ਸਾਚ ਸੱਚੇ ਗੁਣ ਗਾਵਾ ਮੈਂ ਤਰ ਹੋਰ ਨ ਕਾਈ ਹੈ ਜੁਗ ਜੁਗ ਸਾਚਾ ਹੈ ਵੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਚ ਕਹੇ ਬੇਨੰਤੀ ਦਰ ਦੇਖੋ ਲਿਵਲਾਈ ਹੈ ਮਾਰੂ ਮਹਿਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਕਾਰਵਾਰ ਸਹਿਜ ਨਾ ਜਾਣੇ ਛੋਹਰ ਬਿਨ ਫਿਰ ਨੀਂਦ ਨਾ ਪਾਈ ਹੈ ਅੰਤਰ ਅਗਨ ਜਲੇ ਪੜਕਾਰੇ ਮਨ ਮੁਖ ਤੱਕੇ ਕੁੰਡਾ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਏ ਸਾਚੇ ਹਾਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਸਤਸਰ ਪੰਚ ਸ਼ਬਦ ਸੰਗਾਰੇ ਗਿਆਨ ਖੜਗ ਲੈ ਮਨ ਸਿਉ ਲੂਜੈ ਮਨਸਾ ਮਨੇ ਸਮਾਈ ਹੈ ਮਾਂ ਕੀ ਰਕਤ ਪਿਤਾ ਬਿੰਦ ਤਾਰਾ ਮੂਰਤ ਸੂਰਤ ਕਰ ਅਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੁਝ ਹੀ ਕੀਆ ਜੰਮਣ ਮਰਣਾ ਗੁਰ ਤੇ ਸਮਝ ਪੜੀ ਕਿਆ

ਦੀਗਰ ਜੋ ਨਿਸ ਸੁਪਨੇ ਪਖਲਾਈ ਹੈ ਤਿਨ ਕੋ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵ ਲਾਈ ਖੰਡੀ ਬ੍ਰਹਮੰਡੀ ਪਾਤਾਲੀ ਪੁਰੀ ਤ੍ਰਿਭੁਵਨ ਤਾਣੀ ਲਾਈ ਹੈ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੇ ਸੁਖ ਪਾਵਾ ਸਾਚੇ ਸਾਚੇ ਤਖਤ ਵਡਾਈ ਹਉ ਮੈਂ ਗਣਤ ਗਵਾਈ ਹੈ ਗਣਤ ਗਣੀਏ ਸਹਿਸਾ ਜੀ ਹੈ ਕਿਉਂ ਸੁਖ ਪਾਵੇ ਦੂਏ ਪੀਏ ਨਿਰਮਲ ਏਕ ਨਿਰੰਜਨ ਦਾਤਾ ਗੁਰਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤਾ ਸਾਚਾ ਰਵ ਰਿਹਾ ਮਨ ਰਾਤਾ ਤਿਸਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈ ਹੈ ਜੀਵ ਰਸਾਏ ਸਾਚੇ ਰਾਤੀ ਹਰ ਪ੍ਰਭ ਸੰਗੀ ਪਉ ਨਾ ਪਰਾਤੀ ਸ਼ਰਵਣ ਸਰੋਤ ਰਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰੱਖ ਰੱਖ ਪੈਰ ਤਰੇ ਪਉ ਤਰਨਾ ਜਤ ਕਤ ਦੇਖੋ ਤੇਰੀ ਸਰਣਾ ਦੁਖ ਸੁਖ ਦੇ ਤੂੰ ਹੈ।

ਕਰਵਾਏ ਦਾ ਅਨਹਦ ਵਾਜੈ ਪਰਮ ਪਉ ਪਾਜੈ ਸਗਲ ਵਿਆਪ ਰਹਾ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏ ਦਾ ਆਪ ਨਿਰੰਜਨ ਨਿਰਮਲ ਸੋਈ ਅਵਰ ਨ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਪਾਵੈ।

ਸੁਖ ਰਚਾਇਆ ਚਤੁਰਦਸ ਹਾਥ ਦੀਵੇ ਦੁਇ ਸਾਖੀ ਸੇਵਕ ਪੰਚ ਨਾਹੀ ਵਿਖ ਚਾਖੀ ਅੰਤਰ ਵਸ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ ਤਖਤ ਬਹਿ ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦ ਜੁਗਾਦੀ ਹੈ ਵੀ ਹੋਸੀ ਸਹਿਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਕਿਉ ਸਾਥ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮੈਲਾ ਪਹਿਲਾ ਹਰ ਤਨ ਸੰਚੋ ਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸਕਰ ਚੋਰ ਨਾ ਲਾਗੈ ਤਾਂ ਕੋ ਤੁਨ ਉਪਜੈ ਸਬਦ ਜਗਾਇਆ ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਚ ਲੋਕ ਵਸੈ ਪ੍ਰਦਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸਚ ਨਿਸ਼ਾਨਾ ਨਾਨਕ ਖੋਜ ਲਹੋ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਵ ਨਿਰੰਜਨ ਪੁਰਖ ਸੁਜਾਨਾ ਅਗਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹੋ ਮੈਂ ਲੋਭ ਚੁਕਾਇਆ ਸੱਚੇ ਥਾਨ ਵਸੈ ਨਿਰੰਕਾਰਾ ਆਪ ਪਛਾਣੇ ਸਬਦ ਵਿਚਾਰਾ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚਲੇ ਨਾ ਪੌਣ ਉਡਾਵੇ ਜੋਗੀ ਸਬਦ ਅਨਾਹਦ ਵਾਵੇ ਪੰਚ ਸਬਦ ਚੁਣ

ਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬਾਂਦਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਭਰੇ ਸਾਚੇ ਸਾਥ ਸਮਾਈ ਹੈ ਆਪੇ ਕਰਤਾ ਕਰ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਤਿਸ ਸੂਜੈ ਅਗਿਆਨੀ ਅੰਧ ਕਮਾਈ ਹੈ ਮਨ ਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਹੈ ਤੰਦੈ ਤਾਵਤ ਮਨ ਪਿਆ ਮਨੂਰਾ।

ਪਹਿਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਪਾਵੈ ਗੁਰਮੁਖ ਪੂਰਾ ਪਾਏਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਦਾ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਸੱਚੇ ਸਬਦੇ ਸੱਚ ਤੋਂ ਵਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਦਾ ਗੁਰਮੁਖ ਮਨ ਨਿਰਮਲ ਸਤ ਕਰਨਾਵੈ ਮੈਲ ਨਾ ਲਾਗੈ।

ਦਾ ਕਰਮ ਹੋਵੇ ਗੁਰ ਭਗਤ ਦ੍ਰਿੜਾਏ, ਬਿਨ ਕਰਮਾ ਕਿਉ ਪਾਇਆ ਜਾਏ, ਆਪੇ ਕਰੇ ਕਰਾਏ ਕਰਤਾ, ਜਿਉ ਪਾਵੇ ਕਿਵੇਂ ਚਲਾਏਂਦਾ, ਸਿਮਰਤ ਸਾਸਤ ਅੰਤ ਨਾ ਜਾਣੇ, ਮੂਰਖ ਅੰਧਾ ਤਪ ਨਾ ਪਛਾਣੇ, ਆਪੇ ਕਰੇ ਕਰਾਏ ਕਰਤਾ, ਆਪੇ ਪਰਮ ਪੁਲਾਏਂਦਾ, ਸਭ ਕਿਛ ਆਪੇ ਆਪ ਕਰਾਏ, ਆਪੇ ਸਿਰ ਸਿਰ ਸੰਦੈ ਲਾਏ, ਆਪੇ ਥਾਪ ਉਠਾਪੇ ਵੇਖੈ, ਗੁਰਮੁਖ ਆਪ ਬੁਝਾਏਂਦਾ, ਸੱਚਾ ਸਾਹਿਬ ਗਹਿਰ ਗੰਭੀਰਾ, ਸਦਾ ਸਲਾਹੀ ਤਾਮਣ ਤੀਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏਂਦਾ, ਆਪ ਨਿਰਾ

ਕਿਸੇ ਦੇ ਵਡਿਆਈ ਨਾਮੋ ਨਾਮ ਧਿਆਇਂਦਾ ਗੁਰਸੇਵੇ ਜੇ ਵਡ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਇਂਦਾ ਬਿਨ ਨਾਮੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ ਕਿਉਂ ਸੁਖ ਪਾਈ।

ਬੁਝਾਏਂਦਾ ਇੱਕ ਚਿਤ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੈ ਪਾਏ ਇਹ ਵੇਲਾ ਸਿਰ ਹੱਥ ਨਾ ਆਵੇ ਪਦ ਕਿਸੈ ਪਛਤਾਏਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਇਸ ਵਿੱਚ ਵਸੈ ਸਚ ਗੁਣੀ ਗਹੀਰਾ ਸਚੋ ਸਚ ਵੇਖੈ ਸਭ ਥਾਈ ਸਚ ਸੁਣ ਮਨ ਵਸਾਏਂਦਾ ਹਉ ਮੈ ਗਣਤ ਗੁਰ ਸ਼ਬਦ ਨਿਵਾਰੇ ਹਰ ਜਿਉ ਹਿਰਦੈ ਰਖੋ ਉਰਧਾਰੇ ਗੁਰ ਕੈ ਸ਼ਬਦ ਸਦਾ ਸਾਲਾਹੇ ਮਿਲ ਸਾਚੇ ਸੁਖ ਪਾਏਂਦਾ ਸੋਚੇ ਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੈ ਆਪੇ ਬੂਜੈ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵਠ ਪਾਈ ਸੋਈ ਜਾਣੇ ਗੁਰ ਕੈ ਸ਼ਬਦੇ

ਆਪੇ ਮੇਲ ਮਿਲਾਇਆ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜੀਕ ਪਛਾਣੋ। ਬਿਜਸੈ ਕਮਲ ਕਿਰਨ ਪ੍ਰਗਾਸੈ, ਪ੍ਰਗਟ ਕਰ ਦੇਖਾਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜਿਵਾਲੇ ਅਵਰ ਨਾ ਕੋਈ। ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲੇ ਮਹਿਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚਾ ਆਪ ਸਵਾਰਣ ਹਾਰਾ, ਅਵਰ ਨ ਸੂਝਸ ਬੀਜੀ ਕਾਰਾ। ਗੁਰਮੁਖ ਸੱਚ ਵਸੈ ਕਟ ਅੰਤਰ, ਸਹਿਜੇ ਸੱਚ ਸਮਾਈ ਹੈ। ਸਭਨਾ ਸੱਚ ਵਸੈ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਈ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੈ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਪਾਈ ਹੈ। ਬਿਨ ਸਤਿਗੁਰ ਜੋ ਦੂਜੈ ਲਾਗੇ, ਆਵੇ ਜਾਏ ਪਰਮ ਮਰੈ ਅਪਾਗੇ। ਨਾਨਕ ਤਿਨ ਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸਰਣਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮਾਂਗੋ ਨਾਮ ਅਜਾਚੀ। ਉਹ ਦਿਆਲ ਕਿਰਪਾ ਕਰ ਹਰ ਜਿਉ, ਰਖ ਲੇ ਵੋ ਗੁਰ ਸਰਣਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਤਹ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਜਿਨ ਕੋ ਕਰਤੈ ਤੁਰ ਲਿਖ ਪਾਈ, ਅੰਦਿਨ ਗੁਰ ਗੁਰ ਕਰਤ ਵਿਹਾਈ। ਬਿਨ ਸਤਿਗੁਰ ਕੋ ਸੀਜੈ ਨਾਹੀ, ਗੁਰ ਚਰਣੀ ਚਿਤ ਲਾਈ ਹੈ। ਜਿਸ ਪਾਵੇ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਪਇਆ, ਨਾਮ ਪਦਾਰਥ ਸਹਿਜੇ ਲਿਆ। ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕੋ ਸਦ ਬਲ ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ। ਸਤਿਗੁਰ ਗਿਆਨ ਰਤਨ ਅਤਪਾਰੀ, ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੁ ਜੁਗ ਨਿਰਮਲ ਹੱਛਾ ਲੋਏ।

ਹਰੀ ਜਨ ਨਾਨਕ ਨਾਮ ਜਪੋ ਪਵ ਖੰਡਨ ਸੁਖ ਸਹਿਜੇ ਰਹਿਣ ਵਿਹਾਣੀ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸਰਨ ਪਰੈ ਤਿਸ ਕੀ ਪਤ ਰਾਖੈ ਜਾਏ ਪੂਛੋ ਵੇਦ ਪੁਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ ਗੁਰ ਕੈ ਸ਼ਬਦ ਪਰਮ ਪਉ ਪਾਗੈ ਵਿਚੇ ਗ੍ਰਹਿ ਸਦਾ ਰਹਿ ਉਦਾਸੀ ਜਿਉ ਕਮਲ ਰਹਿ ਵਿਚ ਪਾਣੀ ਹੈ ਵਿਚ ਹੋ ਮੈਂ ਸੇਵਾ ਥਾਏ ਨਾ ਪਾਏ ਜਨਮ ਮਰੈ ਫਿਰ ਆਵੈ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹਉ ਕਿਆ ਗੁਣ ਤੇਰੇ ਆਖਾਂ ਸਵਾਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮਾਂਗੋ ਦਾਨ ਤੁਜੈ ਪਹਿ ਕਰਤੇ ਹਰ ਅੰਦਿਨ ਨਾਮ ਵਖਾਣੀ ਹੈ ਕਿਸੀ ਜੋਰ ਅੰਕਾਰ ਬੋਲਣ ਕਾ ਕਿਸੀ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਤਰ ਅਵਰਨਾ ਕਾਈ ਤੂੰ ਕਰਤੇ ਰਾਖ ਮੈਂ ਨਿਵਾਣੀ ਹੈ ਨਿਮਾਣੇ ਮਾਨ

ਤਰ ਜਿਤ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਪਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਹੈ ਤਨ ਅੰਧੀ ਪਿਰ ਚਪਲ ਸਿਆਣਾ ਪੰਚ ਤਤਕਾਰ

ਕਟ ਕਟ ਪੂਰਨ ਸਿਰ ਸਿਰੈਨ ਬੇਰਾ, ਸਿਰ ਸਾਹਾ ਕੈ ਸੱਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੈ, ਹਰਖਵੰਤ ਅਨੰਤ ਦਿਆਲਾ, ਪ੍ਰਗਟ ਰਹੋ ਪ੍ਰਭ।

ਸਾਹ ਆਪੇ ਸਚ ਤਾਰਿਓ ਸਭ ਸਾਚਾ ਸੱਚੇ ਸਚ ਵਰਤੀ ਜਾਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂੰ ਹੈ ਵਡ ਰਾਜ।

ਇਕਤ ਮੁਕਾਮ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਨ ਕਰੋ ਮੋਦੀਫਾ ਬਦ ਅਮਲ ਛੋੜ ਕਰੋ ਹੱਥ ਪੂਜਾ ਖੁਦਾਏ ਏਕ ਬੁਝ ਦੇਵੋ ਬਾਂਗਾ ਬੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੋਰੋ ਖਾਣਾ ਦਿਲ ਦਰਿਆਓ ਤੋ ਮੈਲਾਣਾ ਪੀਰ ਪਛਾਣੇ ਪਿਸ਼ਤੀ ਸੋਈ ਅਜਰਾਇਲ ਨਾ ਦੋਜ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਣ ਹਕੀਨਾ ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਤੋਵੇ ਦੁਨੀਆ ਰੰਗ ਨਾ ਆਵੇ ਨੇੜੇ ਜਿਉ ਕੁਸਮ ਪਾਟ ਕਿਉ ਪਾਕ ਹਰਾ ਜਾਂ ਕੋ ਮੇਹਰ ਮੇਹਰ ਮੇਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹਿਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪ ਉਥਾਪੇ ਸਾਜੇ ਪ੍ਰਭ ਕੀ ਸਰਣ ਗਹਿਤ ਸੁਖ ਪਾਈਐ ਕਿਛ ਪਉ ਨਾ ਵਿਆਪੈ ਬਾਲਕਾ ਗਰਭ ਅਗਨ ਮੈਂ ਜਿਨੇ ਉਬਾਰਿਆ ਰਕਤ ਕਿਰਮ ਮੈਂ ਨਹੀਂ ਸੰਗਾਰਿਆ ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਕਟਾ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਪਉ ਨਹੀਂ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡਜ ਜੇਰਜ ਸੇਤਜ ਉਤਪੁਜ ਬਹੁ ਪ੍ਰਕਾਰੀ ਪਾਲਕਾ ਤਿਸੈ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰਮਾਨਾ ਕਰ ਗਹਿਲੀ ਨੇ ਅੰਧ ਕੂਪ ਤੇ ਵਿਰਲੇ ਕੇ ਸਾਲਕਾ ਆਦ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋਹੋਈ ਪ੍ਰਮ ਪਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਾਲਕਾ ਉਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਬਾਸਨ ਹੋਈਏ ਕਲਮਲ ਸਗਲੇ ਜਾਲ ਕਾ ਸੰਤਾ

ਕਾਪੜ ਜਿਵੇਂ ਪਛੋੜੀਐ ਕੜੀ ਮੋਹਤ ਕੜਿਆਲ, ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁਕੈ ਜੰਜਾਲ। ਮਹਿਲਾ ਤੀਜਾ। ਤ੍ਰਿਭਵਨ ਟੂੰਡੀ ਸੱਜਣਾ ਹਉ ਮੈਂ ਬੁਰੀ ਜਗਤ, ਨਾ ਚੁਰ ਹੀੜੇ ਸੱਚ ਚਓ, ਨਾਨਕ ਸੱਚੋ ਸੱਚ ਪੌੜੀ। ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ, ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨੇ, ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ, ਐਥੇ ਓਥੇ ਮੁਕਤ ਹੈ ਜਿਨ ਰਾਮ ਪਛਾਣੇ, ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ। ਸਲੋਕ ਮਹਿਲਾ ਪਹਿਲਾ। ਮਹਿਲ ਕੁਚੱਜੀ ਮੜਵੜੀ ਕਾਲੀ ਮਨੁੱਖ ਸੁਧ, ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ। ਮਹਿਲਾ ਪਹਿਲਾ। ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ, ਨਾਨਕ ਐਨ ਸਦਾ ਭਲੀ ਪਿਰ ਕਹਿ ਹੇਤ ਪਿਆਰ। ਪੌੜੀ। ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ, ਹਰ ਰਸ ਜਿਨੀ ਚਾਖਿਆ ਅਨਰਸ ਥਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਸਲੋਕ ਮਹਿਲਾ ਤੀਜਾ। ਪਿਰ ਖੁਸ਼ੀਏ ਤਨ ਰਾਵੀਏ ਤਨ ਉਰ ਨਾਮ ਸਿਗਾਰ, ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ। ਮਹਿਲਾ ਪਹਿਲਾ। ਸਸੁਰੈ ਪਈਏ ਕੰਤ ਕੀ ਕੰਤ ਅਗਮ ਅਥਾਓ, ਨਾਨਕ ਤਨ ਸੁਹਾਗਣੀ ਜੋ ਪਾਵੇ ਵੇ ਪਰਵਾਹ। ਪੌੜੀ। ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ, ਇਹ ਪੂਪਤ ਰਾਜੇ ਨਾ ਆਖੀਐ ਦੂਜੈ ਪਾਏ ਦੁਖ ਹੋਈ, ਕੀਤਾ ਕਿਆ ਸਾ ਲਾਈਐ ਜਿਸ ਜਾਂਦੇ ਬਿਲਮ ਨਾ ਹੋਈ, ਨੇਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨੇਚਲ ਹੋਈ।

ਆਹੇ ਬੂਜੋ ਗਿਆਨੀ ਬੂਜਣਾ ਇਹ ਅਕਥ ਕਥਾ ਮਨ ਮਾਹੇ ਬਿਨ ਗੁਰ ਤਤ ਨਾ ਪਾਇਐ ਅਲਖ ਵਸੈ ਸਭ ਮਾਹੇ ਸਤਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੈ ਮਨ ਮਾਹੇ ਆਪ ਗਿਆ ਭ੍ਰਮ ਪੋ ਗਿਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈਐ ਉਤਮ ਮਤ ਤਰਾਹੇ ਨਾਨਕ ਸੋਹੰ ਹੰਸਾ ਜਪ ਜਾਪੋ ਤ੍ਰਿਭਵਨ ਕਿਸੈ ਸਮਾਹੇ ਮਹਿਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਯੁਗ ਵਿਚ ਸੰਸਾਰ ਆਪੈ ਨੂੰ ਆਪ ਮਿਲ ਰਿਹਾ ਹੋ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਪਉ ਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਪਾਲਨੀ ਮੁਠੇ ਅਹਮਤੇ ਚਾਰੇ ਕੁੰਡਾ ਪਵ ਥਕੇ ਅੰਦਰ ਤਿਖ ਤੱਤੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਚੇ ਤਤ ਗਿਆਨ ਵਿਚਾਰੇ।

ਨਾਨਕ ਪੀਠਾ ਪੱਕਾ ਸਾਜਿਆ ਧਰਿਆ ਹੁਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਜਾਕ ਦਰੂਦ ਮਹਲਾ ਪੰਜਵਾਂ ਨਾਨਕ ਬੁਸਰੀਆ ਪਕਾਈਆ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇ ਖਾਏ ਪੌੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹੋਂ ਮੈਂ ਪਾਈਆ ਏਕ ਮੰਦਰ ਪੰਚ ਚੋਰ।

ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ। ਮਹੱਲਾ ਪੰਜਵਾਂ ਗੁਜੜਾ ਲਦਮ ਲਾਲ।

ਸਭ ਮਜਾਏ ਖਾਲੀ ਕੋਈ ਨ ਜਾਣੀਐ ਤੈਸ ਕੀ ਭਾਗ ਮਥਾਏ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹਉ ਡਾਡੀ ਦਰ ਗੁਣ ਗਾਵਦਾ।

ਮਹਲਾ ਪੰਜਵਾਂ। ਨਾਨਕ ਜਿਸ ਬਿਨ ਘੜੀ ਨ ਜੀਵਣਾ, ਵਿਸਰੇ ਸਰੈ ਨ ਬਿੰਦ, ਤਿਸ ਸਿਉਂ ਕਿਉਂ ਮਨ ਰੂਸੀਐ, ਜਿਸੈ ਹਮਾਰੀ ਚਿੰਦ। ਮਹਲਾ ਪੰਜਵਾਂ। ਰੱਤੇ ਰੰਗ ਪਾਰ ਦਮ ਕੈ, ਮਨ ਤਨ ਅਤ ਗੁਲਾਲ, ਨਾਨਕ ਬਿਨ ਨਾਵੈ ਆਲੂ ਦੀਆ, ਜਿੱਤੀ ਹੋਰ ਖਿਆਲ। ਪਵੜੀ। ਹਰ ਜੀਉ ਜਾ ਤੂੰ ਮੇਰਾ ਮਿੱਤਰ ਹੈ, ਤਾਂ ਕਿਆ ਮੈਂ ਕਾੜਾ, ਜਿੰਨੀ ਠੱਗੀ ਜਗ ਠੱਗਿਆ, ਸੇ ਤੁਦ ਮਾਰ ਨਿਵਾੜਾ। ਗੁਰ ਭੋਜਨ ਪਾਰ ਲੰਘਾਇਆ, ਜਿੱਤਾ ਪਾਵਾੜਾ, ਗੁਰਮਤੀ ਸਭ ਰਸ ਭੋਗਦਾ, ਵੱਡਾ ਆਖਾੜਾ। ਸਭ ਇੰਦਰੀਆਂ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ। ਜਿਤ ਲਾਈਆਂ ਤਿੱਤੈ ਲਗਦੀਆਂ, ਨੈ ਖਿੰਜੋ ਤਾੜਾ, ਜੋ ਇੱਛੀ ਸੋ ਫਲ ਪਾਏਂਦਾ, ਗੁਰ ਅੰਦਰ ਵਾੜਾ।

ਕੌੜੀ ਵਿਣ ਕਰਮਾ ਹਰ ਜੀਓ ਨਾ ਪਾਈਐ ਬਿਨ ਸਤਿਗੁਰ ਮਨਵਾ ਨਾ ਲੱਗੈ ਧਰਮ ਤੀਰਾ ਕਲ ਅੰਦਰੇ ਓ ਪਾਪੀ ਮੂਲ ਨਾ ਤੱਗੈ ਐ ਕਰੇ ਸੋ ਐ ਕਰ ਪਾਏ ਇੱਕ ਘੜੀ ਮੋਤ ਨਾ ਲੱਗੈ।

ਪਾਲੀਆ ਤੁਧ ਜੇਵੜ ਨਾ ਸਾਈਆ ਮੈਂ ਦੱਸੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਿਉ ਹੋ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵੋ ਸਾਹਿਬ ਆਪਣਾ ਸਤ

ਜਾਣ ਗੰਦਰਬਾ ਨਗਰੀ ਸੁਖ ਘਟਾਉ ਦੋਏ ਇਸ ਪੰਧਾਣੂ ਘਰ ਘਣੇ ਪੌੜੀ ਅਕਲ ਕਲਾ ਨੈ ਪਾਈ ਹੈ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਬ੍ਰਹਮ ਤੇ ਫਿਰੈ ਨੈ ਮਿਲੀ ਹੈ ਭੇਖੰ ਵਰਤ ਕਰੈ ਚੰਦਰਾਇਣਾ ਸੇ ਕਿਤੈ ਨ ਲੇਖੰ ਵੇਦ ਪੜੈ ਸੰਪੂਰਣਾ ਤਤ ਸਾਰ ਨ ਪੇਖੰ ਤਿਲਕ ਕਢੈ ਇਸਨਾਨ ਕਰ ਅੰਤਰ ਕਾ ਲੇਖੰ ਵੇਖੀ ਪ੍ਰਭੁ ਨ ਲਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਦੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ

ਹਬ ਸਮਾਨੀ ਜੋਤ ਜੋ ਜਲ ਘਟਾਉ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾ ਮੁਖ ਸੁਆਵੇ ਨਾਮ ਚੋ ਆਠ ਪੈਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇ ਥਾਉ ਪੌੜੀ ਬਾਹਰ ਦੇਖ ਨਾ ਪਾਈਐ ਪ੍ਰਭੂ ਅੰਤਰ ਜਾਮੀ ਇਕ ਸਹਰ ਜੀਉ ਬਾਰੀ ਸਭ ਫਿਰੈ ਨਿਕਾਮੀ ਮਨ ਰੱਤਾ ਕੁਟਮ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮੈਂ ਕਿਆ ਗਰਭੈ ਦਾਮੀ ਚਲਦਿਆਂ ਨਾਲ ਨ ਚੱਲੀ ਖਿਣ ਜਾਏ ਬਿਲਾਮੀ ਵਿਚਰਦੇ ਫਿਰੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ।

ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ, ਆਵੈ ਜਾਇ ਭਵਾਈਐ ਬਹੁ ਜੋਨੀ ਨਚਾ। ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ, ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ। ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ, ਮਾਰਿਆ ਸੱਚੇ ਪਾਤਸ਼ਾਹ ਵੇਗ ਧੁਰ ਕਰ ਮਚਾ। ਜਮਦੂਤੀ ਹੈ ਹੇਰਿਆ ਦੁਖ ਹੀ ਮੈਂ ਪਚਾ, ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ। ਦੱਖਣੇ ਮਹਲਾ ਪੰਜਵਾਂ। ਪ੍ਰਭਾ ਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ, ਜਨਮ ਮਰਨ

ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ, ਓਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ, ਓਨ ਛੱਡੇ ਲਾਲਚ ਦੁਨੀ ਕੇ ਅੰਤਰ ਨਿਵਲਾਈ, ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ, ਓਨ ਵੈਰੀ ਨੇਤਰ ਸਮ ਕੀਤਿਆ ਸਭ ਨਾਲ ਸੁਭਾਈ, ਹੋਆ ਓਹੀ ਅਲ ਜਗ ਮੈਂ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆਈ, ਦੱਖਣੀ ਮਹਲਾ ਪੰਜਵਾ ਸੱਚ ਸੁਹਾਵਾ ਕਾੜੀਐ ਕੂੜੈ ਕੂੜੀ ਸੋਏ, ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ, ਮਹਲਾ ਪੰਜਵਾ।

ਮੇਰਾ ਤਨ ਮਨ ਠੰਡਾ ਹੋਏ। ਮਹੱਲਾ ਪੰਜਵਾਂ ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਹਿਤ ਤੂੰ ਹਉ ਬਲ ਬਲ ਬਲ ਗਈ ਆਸ। ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਬਿਨ ਜਿੱਥੇ ਮਰੇ ਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਦੀ ਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋਸ ਤੇ ਪੀਸਾ ਦੇਵਤੇ ਸਨ ਇੰਦਰ ਜਾਸੀ ਸਿਮਰਤ ਸਾਸਰ ਵੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਤ ਕਵਤੇ ਜੀ ਜਾਸੀ ਜਤੀ ਸਤੀ ਸੰਨਿਆਸੀਆਂ ਸਭ ਕਾਲ ਵਾਸੀ ਮੁਨ ਜੋਗੀ ਦਿਗੰਬਰਾ ਜਮੈ ਸਨ ਜਾਸੀ ਜੋਦੀ ਸਹਿ ਸੋ ਵਿਣਸਣਾ ਸਭ ਬਿਨਸ ਬਿਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ। ਸਲੋਕ ਦੱਖਣੇ

ਜਾਣੇ ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੋਣਿਆ। ਮਹਲਾ ਪੰਜਵਾਂ ਹਿਕ ਕੋ ਤੂੰ ਆਏ ਪਛਾਣੋ ਵੀ ਹਿਕ ਕਰ ਨਾਨਕ ਆਸੜੀ।

ਅੰਮ੍ਰਿਤ ਹਰ ਲਾਦਾ, ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਦਾ, ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਾਦਾ, ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਾਦਾ, ਨੇਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ, ਨੇਚਲ ਸੰਗਤ ਸਾਧ ਜਨ ਬਚਨ ਨੇਚਲ ਗੁਰ ਸਾਦਾ, ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਆਰਾਦਾ, ਸਲੋਕ ਡਖ

ਤੇਰੇ ਹੱਥਾਂ। ਅਕਾਲ ਮੂਰਤ ਹਿਰਦੈ ਧਿਆਏਗਾ ਦਿਨ ਰਹਿਣ ਜ ਪੰਥਾ, ਮੈਂ ਛੱਡਿਆ ਸਗਲ ਅਪਾਇਨੋ ਭਰ ਵਾਸੈ ਗੁਰ ਸਮਰੱਥਾ। ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ, ਭੋਗੋ ਮੁੰਚੋ ਭਾਈਓ ਪੱਲੈ ਨਾਮ ਅਗੱਠਾ। ਨਾਮ ਦਾਨ ਇਸਨਾਨ ਦਿੜ ਸਦਾ ਕਰੋ ਗੁਰ ਕਥਾ, ਸਹਿਜ ਦਇਆ ਪ੍ਰਭ ਪਾਇਆ ਜਮ ਕਾ ਭਉ ਲੱਥਾ। ਸਲੋਕ

ਜੀੜੇ ਮਮਤਾ ਜਾਲਿਆ ਪਿੰਡ ਬਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਜੇ ਮਨ ਮ੍ਰਿਤਕ ਹੋਏ ਬਣਾ ਹੰਬੈ ਸਤਿਗੁਰ ਬਿਨ ਬੈਰਾਗ ਨਾ

ਹਰ ਪਦਾਰਥ ਅਸ਼ਟਮਾ ਸਿਧ ਨਵ ਨਿਧ ਕਰ ਤਲ ਤਾਂ ਕਹਿ ਹਰ ਹਰ ਹਰ ਨ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ ਨਾਨਾ ਖਾਨ ਪੁਰਾਣ ਵੇਦ ਵਿਦ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਧ ਉਪਾਦ ਰਹਿਤ ਹੋਏ ਬੜੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ।

ਕੋਕਲ ਸ਼ਬਦ ਸੁਹਾਵੈ। ਤੂੰ ਸੁਣ ਹਰ ਰਸ ਫਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਬੀਸੁਰੈ। ਕਿਉਂ ਘੜੀ ਬਿਸਾਰੀ ਹਉ ਬਲਿਹਾਰੀ, ਹਉ ਜੀਵਾ ਗੁਣ ਗਾਏ। ਨਾ ਕੋਈ ਮੇਰਾ ਹਉ ਕਿਸ ਕੇਰਾ, ਹਰ ਬਿਨ ਰਹਿਣ ਨ ਜਾਏ। ਓਟ ਗਈ ਹਰ ਚਰਨ ਨਿਵਾਸੇ ਬਏ ਪਵਿੱਤ ਸਰੀਰਾ, ਨਾਨਕ ਦ੍ਰਿਸ਼ ਦੀਰਗ ਸੂ ਪਾਵੈ ਗੁਰ ਸਭ ਦੀ ਮਨ ਤੀਰਾ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪੀਤ ਬਣੀ। ਹਰ ਮੰਦਰ ਆਵੈ ਜਾਂ ਪ੍ਰਭ ਪਾਵੈ ਧਨ ਉਬੀ ਗੁਣ ਸਾਰੀ, ਘਰ ਘਰ ਕੰਤ ਰਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ। ਉਨਵ ਘਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੈ, ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ। ਕੇਤ

ਸੁਮੈਲੀ ਨਾਨਕ ਦੇਸ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸਹਿ ਸੋਖੈ ਅਗਨ ਪਖੈ ਅਗਨ ਰਸ ਸੋਖੈ ਮਰੀਐ ਚੋਖੈ ਜੀ ਸੋ ਕਿਰਤ ਨਹਾਰੇ ਰਸ ਫਿਰੈ ਛਾਇਆ ਧਨ ਕਾਤੈ ਕੀਨ।

ਤੂੰ ਨਿਜ ਘਰ ਵਸਿਆੜਾ ਹੋ ਰੁਲ ਬਸ ਮੈਂ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਚਾਹ ਕਹੀ ਹੈ ਕਿਆ ਚੀਜ਼ ਹੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬ ਦੀ ਰਸੀ ਜੈ ਵਿਣ ਨਾ ਵੈ ਕੋ ਸੰਗ ਨਾ ਸਾਚੀ ਆਵੇ ਜਾਏ ਹਨੇਰੀ ਨਾਨਕ ਲਾਹਾ ਲੈ ਘਰ ਜਾਈਏ ਸਾਚੀ ਸਚਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾ ਨਿਹੜੇ ਦਿੰਦੀ ਸਾਰ ਸੰਭਾਲੇ ਤਿੰਨ ਸਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇ ਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨ ਜਾਣੋ ਵਿਖੜਾ ਕਿਉ ਪਾਈਐ ਫਿਰ ਪਾਰੇ ਸਤਿਗੁਰ ਸਬਦੀ ਮਿਲੈ ਵਿਸੁਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਸ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਏ ਅੜੀਏ।

ਕਟ ਕਟ ਨਜ਼ਰ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਪੰਨੇ ਕਾਲਿਆ ਹਰ ਗੁਣ ਨਿਦ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਨ ਆਈ ਤੂੰ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਹੀ ਮੀਨ ਬਿਛੋਹਾ ਨਾ ਸਹਿ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀ ਹੈ ਦੁਖ ਕਿਨ ਸਹੀ ਹੈ ਚਾਤ੍ਰਿਕ ਬੂੰਦ ਪਿਆਸਿਆ ਕਬ ਰਹਿਣ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪਰਗਾਸਿਆ ਹਰ ਦਰਸ ਮਨ ਲਾਗਾ ਦਿਨ ਸਵਾਗਾ ਅਨ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦਿਹੋਰੀ ਕਤ ਤੋਬਾ ਪਾਵੇ ਦਰਸ ਬਿਹੂ ਨਾ ਸਾਧ ਜਨ ਖਿਨ ਟਿਕਣਾ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਕਹਿਣਾ ਚਰਨ ਕਮਲ ਮਨ ਬੇਦਿਆ ਹਰ ਰਸਕ ਬੈਰਾਗੀ ਨਾ

ਪੈ ਵਿੱਚ ਪਾਓ ਪਾਏ ਕੋ ਬੂਜੈ ਹਰ ਰਸ ਪਾਵੇ ਭਾਈ ਜੇਤੇ ਕਟ ਅੰਮ੍ਰਿਤ ਸਭ ਹੀ ਮੈਂ ਪਾਵੈ ਤਿਸੈ ਪਿਆਈ ਨਗਰੀ ਏਕੈ ਨੌ ਦਰਵਾਜੇ ਤਾਵਤ ਬਰਜ ਰਹਾਈ ਤ੍ਰਿਪਟੀ ਛੂਟੈ ਦਸਵਾਂ ਦਰ ਫੂਲੈ ਤਾਂ ਮਨ ਖੀਵਾ ਪਾਈ ਅਭੈ ਪਦ ਪੂਰ ਤਾਪ ਤਹਿਨਾ ਸੇ ਕਹਿ ਕਬੀਰ ਵਿਚਾਰੀ ਉਬਟ ਚਲਨ ਤੇ ਇਹ ਮਦ ਪਾਇਆ ਜੈਸੇ ਖੂੰਦ ਫੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇਹ ਕਹਿ ਜਾਨੀ ਫੂਟੀ ਆਖੈ ਕਛੂ ਨਾ ਸੂਜੈ ਬੂਡ ਮੂਏ ਬਿਨ ਪਾਨੀ

ਖਤ ਕਰਮ ਕੁਲ ਸੰਯੁਕਤ ਹੈ, ਹਰ ਭਗਤ ਹਿਰਦੈ ਨਾਹੀ, ਚਰਨਾਰ ਬਿੰਦ ਨਾ ਕਥਾ ਪਾਵੈ, ਸੁਪਤ ਤੁਲ ਸਮਾਨ, ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀ ਕੈ ਦੇਖ, ਕਿਸ ਜਾਤ ਤੇ ਕਿਹ ਪਦੈ ਅਮਰਿਓ, ਰਾਮ ਭਗਤ ਵਿਸੇਖ ਰਹਾਓ, ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ, ਲੋਕ ਬਪੁਰਾ ਕਿਆ ਸਾਰਾ ਹੈ, ਤੀਨ ਲੋਕ ਪਰਵੇਸ਼, ਅਜਾਮਲ ਪਿੰਗਲਾ ਲੁਬਤ ਕੁੰਚਰ ਗਏ, ਹਰ ਕੈ ਪਾਸ ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੈ ਰਵਿਦਾਸ।

ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ। ਸਤਿਗੁਰ ਪ੍ਰਸਾਦ ਰਾਗ ਪੈਰੋਂ ਮਹਿਲਾ ਪਹਿਲਾ ਕਰ ਦੂਜਾ। ਗੁਰ ਕੈ ਸ਼ਬਦ ਤਰੇ ਮੁਨ ਕੇਤੇ, ਇੰਦਰਾਦਿਕ ਬ੍ਰਹਮਾਦ ਤਰੇ, ਸਨਕ ਸਨੰਦਨ ਤਪਤੀ ਜਨ ਕੇਤੇ, ਗੁਰ ਪ੍ਰਸਾਦੀ ਪਾਰ ਪਰੇ। ਪਵ ਜਲ ਬਿਨ ਸ਼ਬਦ ਕਿਉ ਤਰੀਏ, ਨਾਮ ਬਿਨਾ ਜਗ ਰੋਗ ਵਿਆਪਿਆ, ਡੁਬਦਾ ਡੁਬ ਡੁਬ ਮਰੀਏ ਰਹਾਓ। ਗੁਰ ਦੇਵਾ ਗੁਰ ਅਲਖਵੇ।

ਦੁੱਖ ਵਿਚਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਾਹੀ ਸਮਾਏ, ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨ ਪਾਇਆ ਰਹਾਓ, ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੂੰ ਹਰ ਜਿਉ ਲਾਏ, ਨਾਮੇ ਨਾਮ ਮਿਲੇ ਵਡਿਆਈ, ਜਿਸਨੂੰ ਮਨ ਵਸਾਏ, ਸਤ ਗੁਰ ਪੋਤੇ ਤਾਂ ਫਲ ਪਾਏ, ਸਚ ਕਰਨੀ ਸੁਖ ਸਾਰ, ਸੇ ਜਨ ਨਿਰਮਲ ਜੋ ਹਰ ਲਾਗੇ।

ਤੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨਖੀ ਵਿਦਾਰਿਆ ਅੰਦੇ ਦਰ ਕੀ ਖਬਰ ਨ ਪਾਏ ਰਾਗ ਪੈਰੋ ਮਹਿਲਾ ਚੌਥਾ ਚੌਪ ਦੇ ਕਰ ਪੈਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਣ ਗੁਰ ਸਭ ਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਪਵ ਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੈ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਵਿਖ ਪਾਪ ਗਏ ਗਵਾਇਣ ਤੂੰ ਆਪੇ ਕਰ

ਤਿੰਨੀ ਸਾਂਝ ਤਹੁ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗਲੀ ਨੇ ਪੈਰੋਂ ਮਹਿਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਾ ਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ।

ਤਾਂ ਸਭ ਫਲ ਪਾਏ। ਚਿੰਤ ਗਈ ਲਗ ਸਤਗੁਰ ਪਾਏ, ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਊਠਾ, ਪਾਰ ਬ੍ਰਹਮ ਗੁਰ ਕਹੇ ਦਿਆਲਾ, ਨਾਨਕ ਦਾਸ ਦੇਖ ਕਹੇ ਨਿਹਾਲਾ, ਪੈਰੋ ਮਹਿਲਾ ਪੰਜਵਾਂ, ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਸ ਸੁਲਾਗਾ ਸੇਵ ਰਹਾਓ, ਸਤਿਗੁਰ

ਜੋ ਪਾਵੈ ਤਿਉ ਰੱਖੋ ਗੁਸਾਈ ਪੈਰੋ ਮਹਿਲਾ ਪੰਜਵਾਂ ਗੁਰ ਮਿਲ ਤਿਆਗਿਓ ਦੂਜਾ ਪਾਓ ਗੁਰਮੁਖ ਜਪਿਓ ਹਰ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾ

ਕੀਰਤਨ ਗੁਣ ਗਾਓ, ਤਨ ਹਰ ਭਗਤ ਤਨ ਕਰਨੇ ਹਾਰ, ਸਰਨ ਨਾਨਕ ਪ੍ਰਭ ਪੁਰਖ ਅਪਾਰ। ਪੈਰੋ ਮਹਿਲਾ ਪੰਜਵਾਂ, ਗੁਰ ਸੋ ਪ੍ਰਸੰਨ ਹੋਏ ਪਾਉ ਗਏ, ਨਾਮ ਨਿਰੰਜਨ ਮਨ ਮੈ ਲਏ, ਦੀਨ ਦਿਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ, ਸੁਖ ਸਹਿਜ ਆਨੰਦ ਕਨੇ, ਸਾਧ ਸੰਗ ਮਿਟੇ ਪੈ ਪਰਮਾ, ਅੰਮ੍ਰਿਤ ਹਰ ਹਰ ਰਸਨ ਪਨੇ, ਰਹਾਓ ਚਰਨ ਕਮਲ ਸਿਉ ਲਾਗੋ ਹੇਤ, ਛਿਨ ਮੈਂ ਬਿਨ ਸਿਉ ਮਹਾਪ੍ਰੇਤ, ਆਠ ਪਹਿਰ ਹਰ ਹਰ ਜਪ ਜਾਪ, ਰਾਖਨ ਹਾਰ ਗੋਵਿੰਦ ਗੁਰ ਆਪ, ਆਪਣੇ ਸੇ

ਨਾਨਕ ਸਭ ਕਿਛ ਪ੍ਰਗਟੇ ਹੋਏ ਪੈਰੋਂ ਮਹਿਲਾ ਪੰਜਵਾਂ ਮਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ।

ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਏ ਪੰਡਤ ਕਰੋ ਵਿਚਾਰੋ ਸਵਾਮੀ ਪੰਡਤਾ ਤੂੰ ਦੇਹੋ ਮਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਓ ਪੀਤਰ ਅਗਨ ਬਨਾਤ ਪਤ ਮੌਲੀ।

ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਸੋਲਾ ਖਿਨ ਮਾਸਾ ਬਸੰਤ ਹਿੰਡੋਲ ਮਹਿਲਾ ਪਹਿਲਾ ਸਾਚਾ ਸਾਹੋ ਗੁਰੂ ਸੁਖਦਾਤਾ ਹਰ ਮੇਲੇ ਸੁਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਹਮ ਦਿਨ ਹਰ ਗੁਣ ਗਾਏ ਮਤ ਪੂ ਲੈ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਏ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਗੁਰ ਪਾਈਏ ਬਿਨ ਪਾਗਾ ਨਹੀਂ ਭਗਤ ਹਰੀ ਬਿਨ ਪਾਗਾ ਸਤ ਸੰਗ ਨਾ ਪਾਈਏ ਕਰਮ ਮਿਲੇ ਹਰ ਨਾਮ ਹਰੀ ਕਟ ਕਟ ਗੁਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖ

ਓਂਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਉਰ ਹਰ ਅੰਮ੍ਰਿਤ ਤਾਰੇ ਬਸੰਤ ਮਹਿਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਖ ਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਹੇ ਸੇ ਜਨ ਜੀਵੇ ਜਿਨ ਹਰ ਮਨ ਮਾਹੇ ਸਾਚ ਸਮਾਲੇ ਸਾਚ ਸਮਾਏ ਰਾਓ ਹਰ ਨਾ ਸੇਵੇ ਤੇ ਹਰ ਤੇ ਦੂਰ ਦਿਸੰਤਰ ਪਵੇ ਸਿਰ ਪਾਵੇ ਤੂਰ ਹਰ ਆਪੇ ਜਨ ਲੀਏ ਲਾਏ ਤਿਲ ਸਦਾ ਸੁਖ ਹੈ ਤਿਲ ਨਾ ਤਮਾਏ।

ਨਾਨਕ ਨਾਮ ਰਿਹਾ ਭਰਪੂਰ। ਬਸੰਤ ਮਹਿਲਾ ਤੀਜਾ, ਗੁਰ ਸ਼ਬਦੀ ਹਰ ਚੇਤ ਸੁਭਾਏ, ਰਾਮ ਨਾਮ ਰਸ ਰਹੇ ਅਗਾਏ, ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰੇ ਹਰ ਨਾਮ ਸਮਾਏ, ਹਰ ਕੀ ਦਾਤ ਹਰ ਜਿਉ ਜਾਣੇ, ਗੁਰ ਕੈ ਸ਼ਬਦ ਇਹੋ ਮਨ ਮੌਲਿਆ, ਹਰ ਗੁਣ ਦਾਤਾ ਨਾਮ ਵਖਾਣੇ ਰਹਾਓ। ਭਗਵੈ ਵੇਸ ਪ੍ਰਮ ਮੁਕਤ ਨਾ ਹੋਏ, ਬਹੁ ਸੰਜਮ ਸਾਂਤ ਨਾ ਪਾਵੇ ਕੋਏ, ਗੁਰਮਤ ਨਾਮ ਪ੍ਰਾਪਤ ਹੋਏ, ਵਡ ਪਾਗੀ ਹਰ ਪਾਵੇ ਸੋਏ, ਕਲ ਮੈਂ ਰਾਮ ਨਾਮ ਵਡਿਆਈ, ਗੁਰਪੂਰੇ ਤੇ ਪਾਇਆ ਜਾਈ, ਨਾਮ ਰਤੇ ਸਦਾ ਸੁਖ ਪਾਈ, ਬਿਨ ਨਾਮੈ ਹਉ ਮੈਂ ਜਲ ਜਾਈ, ਵਡ ਪਾਗੀ ਹਰ ਨਾਮ ਵਿਚਾਰਾ, ਛੂਟੈ ਰਾਮ ਨਾਮ ਦੁਖ ਸਾਰਾ, ਹਿਰਦੈ ਵਸਿਆ ਸੋ ਬਾਹਰ ਪਸਾਰਾ, ਨਾਨਕ ਜਾਣੇ ਸਭ ਉਪਾਵਣ ਹਾਰਾ, ਬਸੰਤ ਮਹਿਲਾ ਤੀਜਾ ਇਕ ਤੁਕੇ, ਤੇਰਾ ਕੀਆ ਕਿਰਮ ਜੰਤ, ਦੇ ਤਾ ਜਾਪੀ ਆਦ ਮੰਤ, ਗੁਣ ਆਸ ਵਿਚਾਰੀ ਮੇਰੀ ਮਾਏ, ਹਰ ਜਪ ਹਰ ਕੈ ਲਗੋ ਪਾਏ ਰਹਾਓ, ਗੁਰ ਪ੍ਰਸਾਦ ਲਾਗੇ ਨਾਮ ਸੁਆਦ, ਕਾਹੇ ਜਨਮ ਗਵਾਵੋ ਵੈਰ ਵਾਦ, ਗੁਰ ਕਿਰਪਾ ਕੀ ਨੀ ਚੂਕਾ ਅਭਿਮਾਨ।

ਪਹਿਲਾ ਤੀਜਾ ਬਸੰਤ ਚੜਿਆ ਫੂਲੀ ਬਨ ਰਾਏ ਇਹ ਜੀ ਜੰਤ ਫੂਲੇ ਹਰ ਚਿਤਲਾਏ ਇਨ ਵਿਦ ਏ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋ ਮੈਂ ਕੱਢੇ ਤੋਏ ਰਹਾਓ ਸਤ ਗੁਰ ਪਾਣੀ ਸ਼ਬਦ ਸੁਣਾਏ ਇਹ ਜਗ

ਗੁਰ ਕੀ ਬਾਣੀ ਵਿੱਟੋ ਵਾੜਿਆ ਪਾਈ, ਗੁਰ ਸ਼ਬਦ ਵਿੱਟੋ ਬਲ ਜਾਈ, ਗੁਰ ਸਾ ਲਾਈ ਸਦ ਆਪਣਾ ਪਾਈ, ਗੁਰ ਚਰਣੀ ਚਿਤ ਲਾਈ, ਮੇਰੇ ਮਨ ਰਾਮ ਨਾਮ ਚਿਤ ਲਾਏ, ਮਨ ਤਨ ਤੇਰਾ ਹਰਿਆ ਹੋਵੇ, ਇਕ ਹਰ ਨਾਮਾ।

ਹੈ ਨਿਤ ਹਰ ਹਰ ਨਾਮ ਰਸਗੀ ਦੇ ਜਿਉ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਤਾਡੇ ਬਿਲਲ ਬਿਲੀ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਦੀ ਦੇ।

ਤੈ ਸਾਚਾ ਮਾਨਿਆ ਕਿਹ ਵਿਚਾਰ ਤਨ ਧਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ ਸਮਝ ਲੇਹ ਇੱਕ ਪਵਿਤ

ਕੀਤਾ ਕੜੀ ਸਮਾਲੀ ਬਸੰਤ ਹਿਡੋਲ ਕਰ ਦੂਜਾ ਮਹਿਲਾ ਚੌਥਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਪਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਥਿਰ ਨਾ ਰਹਾਈ ਅਨੇਕ ਉਪਾਵ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਕਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ।

ਪਿਆਰ ਸਭ ਕਿਛ ਆਗੈ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਕਤ ਕਰੇ ਬਖੀਲੀ ਇਕ ਰੱਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦੈ ਦਿਸ ਸੋਭਾ ਪਾਈ ਨਿੰਦਕ ਸਾਕਤ ਠਾਉ ਨਾ ਸਕੈ ਤਿਲ

ਗੁਰੂ ਕੋ ਮਿਲਿਆ ਹਰ ਨਿਸੰਗ ਤੇਰਿਆ ਸੰਤਾ ਜਾਚੋ ਚਰਨ ਰੇਨ ਲੇ ਮਸਤਕ ਲਾਵੋ ਕਰ ਕਿਰਪਾ ਦੇਨ ਰਹਾਓ ਜਨ ਕਾ ਉਦਰੀ ਹਰ ਕਹਿ ਤੋਤ ਗਜ ਇੰਦ੍ਰ ਧਿਆਇਓ ਹਰ ਕੀਓ ਮੋਕ ਦਿਪ੍ਰ ਸੁਦਾ ਮੇ ਦਾਲ ਦਿਪੰਜ ਰੇ ਮਨ ਤੂੰ ਵੀ ਪਜ ਗੋਬਿੰਦ ਬਦਕ ਉਦਾਰਿਓ ਖੰ ਪ੍ਰਹਾਰ ਕੁਬਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸਤ ਭਾਏ ਰੇ ਮਨ ਤੂੰ ਵੀ ਹਰ ਧਿਆਏ ਪ੍ਰਹਿਲਾਦ ਰੱਖੀ।

ਸਾਂਤ ਵਸੈ ਮਨ ਆਏ, ਗੁਰ ਕਿਰਪਾਲ ਪਏ ਤਮ ਪਾਇਆ, ਹਰ ਚਰਣੀ ਚਿਤ ਲਾਏ, ਮਤ ਪਰਦਾਸ ਪਈ ਹਰ ਪਿਆਇਆ, ਗਿਆਨ ਤਤ ਲਿਵ ਲਾਏ, ਅੰਤਰ ਜੋਤ ਪ੍ਰਗਤੀ ਮਨ ਮਾਨਿਆ, ਹਰ ਸਹਿਜ ਸਮਾਧ ਲਗਾ।

ਸਗਲ ਵਿਨਾਸੀ ਇੱਕ ਸਾਧ ਬਚਨ ਆਗਾ ਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤ ਰੇ।

ਆਪ ਦੇ ਰਾਖਿਓ ਕਹਿ ਆਪਣਾ ਜਿਉ ਜਲ ਕਮਲਾਲ ਪਾਣੀ ਹੋ ਨਾਹੀ ਕਿਛ ਮੈਂ ਕਿਆ ਹੋ ਸਾ ਸਭ ਤੁਮ ਹੀ ਕਲ ਧਾਰੀ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਸੰਤ ਸਦਕਾਰੀ ਸਾਰੰਗ ਮਹਿਲਾ ਪੰਜਵਾ ਅਬ ਮੋਹਿ ਸਰਬ ਉਪਾਵ ਬਿਰਕਾਤੇ ਕਰਨ ਕਾਰਨ ਸਮਰਥ ਸਵਾਮੀ ਹਰ ਏਕ ਸਤੇ ਮੇਰੇ।

ਏਕਾ ਨਾਨਕ ਦ੍ਰਿਸ਼ਟ ਆਇਓ ਸਰਬ ਠਾਈ। ਪ੍ਰਾਣਪਤੀ ਹਰ ਸਮਕਾ ਸਾਰਨ ਮਹਿਲਾ ਪੰਜਵਾਂ। ਮੇਰਾ ਮਨ ਏਕੈ ਹੀ ਪ੍ਰੇ ਮੰਗੈ, ਏਕ ਆਇਓ ਸਰਬ ਥਾਨ ਦੇਸ, ਪ੍ਰੇ ਰੋਮ ਨਾ ਸਮ

ਕਹੋ ਨਾਨਕ ਸਾਸ ਵਿਚਾਰੋ ਸਾਰੰਗ ਮਹਿਲਾ ਪੰਜਵਾ ਬਿਨ ਪ੍ਰਭ ਰਹਿ ਨ ਜਾਏ ਕਰੀ ਸਰਬ ਸੁਖ ਤਾਹੂ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਣ ਜੀਵਨ ਤਨ ਸਿਮਰਤ ਅਨੰਦ ਘਨਾ ਵਡ ਸਮਰਥ ਸਦਾ ਸਦ ਸੰਗੇ ਗੁਣ ਰਸਨਾ ਕਵਨ ਭਨਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਨ ਕਹਿਣ ਹਾਰੇ ਕਹੁ ਨਾਨਕ ਤੇ ਪਵਨ ਪਵਿੱਤਰ।

ਆਸ਼ਿਤ ਫਲ ਪਾਓ, ਸਹੋ ਨਾਨਕ ਲਾਭ ਲਹਾ ਲੈ ਚਾਲੋ, ਸੁਖ ਛੇਤੀ ਕਰ ਜਾਵੋ। ਸਾਰੰਗ ਮਹਿਲਾ ਪੰਜਵਾਂ, ਠਾਕੁਰ ਤੁਮ ਸਰਣਾਈ ਆਇਆ।

ਸਾਧ ਨਾਮ ਬੈਠਾਵੋ ਨਾਨਕ, ਪਵ ਸਾਗਰ ਪਾਰ ਉਤਾਰਾ ਸਾਰੰਗ ਮਹਿਲਾ ਪੰਜਵਾਂ। ਆਵੇ ਰਾਮ ਸਰਨ ਵਡ ਭਾਗੀ, ਏਕਸ ਬਿਨ ਕਿਛ ਹੋਰ ਨਾ ਜਾਣੇ, ਅਵਰ ਉਪਾਵ ਤਿਆਗੀ ਰਹਾਓ। ਮਨ ਬਚ ਕਰਮ ਅਰਾਧੇ ਹਰ ਹਰ, ਸਾਧ ਸੰਗ ਸੁਖ ਪਾਇਆ, ਅਨੰਦ ਬਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸਮਾਇਆ। ਕਰ ਕਿਰਪਾ ਜੋ ਆਪਣਾ ਕੀਨੋ, ਤਾਂ ਕੀ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਏ, ਜੋਰਾ ਤੇ ਪ੍ਰਭ ਨਿਰਵਾਣੀ। ਸਾਰੰਗ ਮਹਿਲਾ ਪੰਜਵਾਂ, ਜਾਂ ਤੇ ਸਾਧੂ ਸਰਨ ਗਹੀ, ਸਾਂ ਸਹਿਜ ਮਨ ਪਇਓ ਪ੍ਰਗਾ।

ਪਹਿਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਓ ਸਾਧਕ ਸਿੱਧ ਸਗਲ ਮੁਨ ਲੋਚੈ ਬਿਰਲੇ ਲਾਗੈ ਧਿਆਨ ਜਿਸੈ ਕਿਰਪਾਲ ਹੋਏ।

ਹਰ ਨਾਨਕ ਰਤਨ ਲਇਓ। ਸਾਰੰਗ ਮਹਿਲਾ ਪੰਜਵਾਂ। ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ।

ਪੰਜਵਾਂ ਗੁਣ ਲਾਲ ਗਾਵੋ ਗੁਰ ਦੇਖੇ ਪੰਚਾਂ ਤੇ ਏਕ ਛੂਟਾ ਜੋ ਸਾਧ ਸੰਗ ਪਗ ਰਹਾਓ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਪਾਇਓ ਹੈ ਗੁਣ ਨਿਧਾਨ ਸਗਲ

ਕਈ ਕਰੇ ਮਨਮੁਖ ਮਰੀਏ ਗੁਰਮੁਖ ਤਰੀਏ ਨਾਨਕ ਨਦਰੀ ਨਦਰ ਕਰੇ ਪੌੜੀ ਮਨਮੁਖ ਦੂਜਾ ਪਰਮ ਹੈ ਦੂਜੇ ਲੋਭਾਇਆ ਕੂੜ ਕਪਟ ਕਮਾਮ ਦੇ ਕੂੜੋ ਅਲਾਇਆ ਪੁੱਤਰ ਕਲੱਤਰ ਮੋਹਿਤ ਹੈ ਸਭ ਦੁੱਖ ਸਮਾਇਆ ਜਮਦਰ ਬੱਦੇ ਮਾਰੀਏ ਪਰਮੇ ਪਰਮਾਇਆ ਮਨਮੁਖ ਜਨਮ ਗਵਾਇਆ।

ਨਾਉ ਪਾਈਐ ਨਾਨਕ ਗੁਣ ਗਾਵੇ ਸਲੋਕ ਮਹਿਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੇ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ।

ਜਿਸ ਗੁਰਬਚਨੀ ਮਨ ਮਾਨਿਆ ਹਰ ਵਰ ਨਾਰ ਤਈ ਸੋਹਾ ਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਤਈ ਬੈਰਾਗਣ ਅਸਥਿਰ ਵਰ ਸੋਹਾ ਗਹਿਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਮੇ ਚਲੇ ਪੂਰੇ ਗੁਰ ਕੀ ਓਟ ਗਈ ਨਾਨਕ ਰਾਮ ਨਾਮ ਜਪ ਗੁਰਮੁਖ ਤਨ ਸੁਹਾਗਣ ਸਚ ਸਹੀ ਮਲਾਰ ਮਹਿਲ ਆਪੈ।

ਆਪ ਤ੍ਰਿਸ਼ਨਾ ਉਡਣੈ ਕੀ ਦੰਜ ਨਜ਼ਰ ਕਰੇ ਤਾਂ ਬੰਦਾ ਤੀਰ ਜਿਉ ਵੇਖਾ ਲੇ ਤਿਉ ਵੇਖਾਂ ਵੀਰ ਨਾ ਇਹ ਤੰਗ ਜਾਏਗਾ ਨਾ ਜਾਣੇਗੇ ਖੰਭ ਪੌਣੇ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਤੀ।

ਤੇ ਪਾਵੇ ਕਰ ਦਰ ਮਹਿਲ ਸੁਖਾਨ ਗੁਰ ਸਬਦੀ ਚੁਕੈ ਅਭਿਮਾਨ ਜਿਨ ਕੋ ਲਿਲਾਟ ਲਿਖਿਆ ਤੁਰਨਾਮ ਹਮ ਦਿਨ ਨਾਮ ਸਦਾ ਸਦਾ ਤਿਆਵੇ ਸਾਚੀ ਦਰਗੈ ਪਾਵੇ ਮਾਨ ਰਹਾਓ ਮਨ ਕੀ ਵਿਦ ਸਤਿਗੁਰ ਤੇ ਜਾਣੇ।

ਸਾਜ ਸਭ ਕਾਰ ਲਾਏ ਸੋ ਸਤ ਰਹਿ ਸਮਾਏ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਏ ਮਲਹਾਰ ਮਹਿਲਾ ਤੀਜਾ ਹੋਮੇ ਦਿਖ ਮਨ ਮੋਇਆ ਲਭਿਆ ਅਜਗੁਰ ਪਾਰੀ ਗਰੁੜ ਸ਼ਬਦ ਮੁਖ ਪਾਇਆ ਹੋਮੇ ਦਿਖ ਹਰ ਮਾਰੀ ਮਨ ਰੇ ਹੋਮੇ ਮੋਹ ਦੁਖ ਪਾਰੀ ਇਹ ਪਾਵ ਜਲ ਜਗਤ ਨਾ

ਹਰ ਕਿਰਪਾ ਗੁਰਮੁਖ ਲਗੇ ਪਿਆਰ ਅੰਤਰ ਭਗਤੇ ਹਰ ਹਰ ਉਧਾਰ ਪਵਜਲ ਸ਼ਬਦ ਲੰਘਾਵਣ ਹਾਰ ਦਰਸਾ ਚੈ ਗੁੱਸੈ ਸਚਿਆਰ ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ ਬਿਨ ਗੁਰ ਪਰਮ ਪੂਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੇ ਪਾਏ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸ਼ਬਦੀ ਜਪਿਆ ਸਚਲਾਹਾ ਹਾਜ਼ਰ ਹਜੂਰ ਹਰ ਵੇ ਪਰਵਾਹਾ ਨਾਨਕ ਗੁਰਮੁਖ ਨਾਮ ਸਮਾ।

ਹਰ ਦਨ ਹਰ ਕਾਰ ਲਾਵੇ, ਸਤਿਗੁਰ ਹਰ ਹਰ ਨਾਮ ਬਿਰਾਵੇ। ਹਰ ਬੋਲੋ ਗੁਰ ਕੇ ਸੁਖ ਮੇਰੇ ਭਾਈ, ਹਰ ਪੌਜਲ ਜਗਤ ਕਰਾਵੇ ਰਹਾਓ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੇ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਕਰਾਵੇ। ਕਰਮ ਪੂਲੇ ਅਗਿਆਨੀ ਅੰਦੁਲੇ, ਕਰਮ ਕਰਮ ਫੂਲ ਤੋੜਾਵੇ। ਨਿਰਜੀਉ ਪੂਜੈ ਮਰਾ ਸਰੇਵੈ, ਸਭ ਬਿਰਥੀ ਕਾਲ ਗਵਾਵੇ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੇ। ਤਿਸ ਗੁਰ ਕੋ ਸਾਧਨ ਭੋਜਨ ਪਾਟ, ਪਤੰਬਰ ਬਹੁ ਬਿਦੇ ਸਤ ਕਰ ਮੁਖ ਸੰਚੋ। ਤਿਸ ਪੁਨ ਕੀ ਫਿਰ ਕੋਟ ਨਾ ਆਵੇ, ਸਤਿਗੁਰ ਦਿਓ ਪ੍ਰਤਖ ਹਰ ਮੁਹੂਰਤ। ਜੋ ਅੰਮ੍ਰਿਤ ਬਚਨ ਸੁਣਾਵੇ, ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਨੀ ਚਿਤ ਲਾਵੇ। ਮਲਹਾਰ ਮਹਿਲਾ।

ਮਲਾਰ ਮਹਿਲਾ ਚੌਥਾ ਪੜਤਾਲ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਪਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਯੋ ਜਮ ਕਾ ਸਭ ਸੋਰ ਮਲਾਰ ਮਹਿਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾਂ ਕਹਿ ਪਾਈ ਲਾਗੀ ਰਹਾਉ ਹਰ ਹਮਾਰੋ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਕ ਪਲੋ ਮੁਖ ਲਾਗੀ ਰਾਗ ਮਲਹਾਰ ਮਹਿਲਾ ਪੰਜਵਾਂ ਚੌਥ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੇ ਉਪਾਏ ਤਾਂ ਕੋ ਕਹੋ ਪਰਵਾਹ ਕਹੋ।

ਸਿਉ ਸੰਗ ਬਾਜੇ ਬਜੈ ਮਿਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਕਸੋਹੀਆ ਐਸੀ ਤੇਰੇ ਦਰਸ਼ਨ ਕੀ ਸੋ।

ਵਿੱਚੋਂ ਸਖਤ ਗਵਾਏ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਤਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾ

ਨਜ਼ਰ ਕਰੇ ਨਾਨਕ ਨਜ਼ਰੀ ਬਾਹਰੀ ਸਭ ਕਰਨ ਪਲਾਹ ਕਰੇ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਤਰਕ ਨਾ ਲਾਗੈ ਵਾਰ ਆਦਾਣੇ ਆਕਾਸ਼।

ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਤਨ ਪੱਲੇ ਪਾਏ ਪੌੜੀ ਆਪ ਕਰਾਏ ਕਰੇ ਆਪ ਹਉ ਕੈਸੋ ਕਰੀ ਪੁਕਾਰ।

ਸਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ ਮਹਿਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਪਾਏ ਪਿਆਰ ਨਾਨਕ ਤਿਰਕੀ ਸਾਰ ਨ ਜਾਣੀ ਸਭ ਸੀਗਾਰ ਖੁਆਰ ਪੌੜੀ ਸੱਚਾ ਅਲਖ ਅਪੇਓ ਹੱਥ ਨਾ ਪਤੀ ਜਈ ਇਕ ਗਾਵੇ ਰਾਗ ਪਰਿਆ ਰਾਗ ਨਾ ਪੀ ਜਈ ਇਕ ਨਚ ਨਚ ਪੂਰੇ ਤਾਲ ਭਗਤ ਨਾ ਕੀ ਜਈ ਇਕ ਅੰਨਾ ਖਾਹੇ ਮੂਰਖ ਤਿਨਾ ਕਿਆ ਕੀ ਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਪੀ ਜਈ ਕਰਮ ਵਧੈ ਕਹਿ ਲੋ ਖਪ ਮਰੀ ਜਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਈ ਹਰ ਭਗਤੀ ਅਸਨੇਹੇ ਗੁਰਮੁਖ ਕੀ ਜਈ ਸਲੋਕ ਮਹਿਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੇ ਤਿਨ ਮਨ ਤਨ ਸੀਤਲ ਹੋਏ ਗੁਰ ਸਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਅੰਦਰ ਸੱਚੀ ਭਗਤ ਹੈ ਸਹਿਜੇ ਹੀ ਪਟ ਹੋਏ ਕਲ ਯੁਗ ਮੈਂ ਕੋਰ ਅੰਧਾਰ ਹੈ ਮਨ ਮੁਖਰਾਉ ਨਾ ਕੋਏ ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹਿਲਾ ਤੀਜਾ ਇੰਦ ਵਰਸੈ ਕਰ ਦਇਆ ਲੋਕਾ ਮਨ ਉਪਜੈ ਚਾਓ

ਲਿਖਿਆ ਪਾਇਆ ਸ਼ਲੋਕ ਮਹਿਲਾ ਪਹਿਲਾ ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ ਚੂਹਾ ਠੱਡ ਨਾ ਮਾਵਈ ਤਿੱਕਲ ਬੰਨੇ ਛੱਜ ਦੇਣ ਦੁਆਈ ਸੇ ਮਰੇ ਜਿਨਕੋ ਦੇਣ ਸੇ ਜਾਹੇ ਨਾਨਕ ਹੁਕਮ ਨਾ ਜਾ ਕਈ ਕਿੱਥੇ ਜਾਏ ਸਮਾਹੇ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਮ ਮੈਂ ਮਹਿਦੂਦ ਲਿਖਾਇਆ ਖਸਨੇ ਕੇ ਦਰ ਜਾਏ ਦੁਨੀਆ ਕੇ ਦਰ ਕੇਤੜੇ ਕੇਤੇ ਆਵੇ ਜਾਹੇ ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਜਾਹੇ ਮਹਿਲਾ ਪਹਿਲਾ ਸੌ ਮਨ ਹਸਤੀ ਕਿਉ ਗੁੜ ਖਾਵੇ ਪੰਜ ਸੈ ਦਾਣਾ ਖਾਏ ਡੱਕੇ ਫੂਕੇ ਖੀਰੇ ਉਡਾਵੇ ਸਾਹੇ ਗਿਆ ਪਛਤਾਏ ਅੰਧੀ ਫੂਕ ਮੋਈ ਦੀਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ ਖਸਮੇ ਪਾਵੇ ਓਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸੱਤਾ ਸਿਉ ਮਾਰੇ ਸਹਿ ਮਿਰਿਆ ਸਭ ਪਿੱਛੇ ਪੈ ਖਾਏ ਹੋਏ ਸਤਾਣਾ ਪੁਰੇ ਨਾ ਮਾਵੇ ਸਾਹੇ ਗਿਆ ਪਛਤਾਏ ਅੰਧਾ ਕਿਸਨੋ ਬੁੱਕ ਸੁਣਾਵੇ ਖਸਮੇ ਮੂਲ ਨਾ ਭਾਵੇ ਅਕਸੋ ਪ੍ਰੀਤ ਕਰੇ ਅਕ ਸਿੱਧਾ ਅਕਬਾਲੀ ਬਹਿ ਖਾਏ ਖਸਮੇ ਪਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀ ਤੈ ਦੁਖ ਹੋਈ ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੇ ਮਰਨਾ ਜਿਨ ਤੂੰ ਰੱਖੇ ਤਿਨ ਨੇੜ ਨਾ ਆਵੇ ਤਿਨ ਪਉ ਸਾਗਰ ਤਰਨਾ ਪੌੜੀ ਅਗਮ ਅਗੋਚਰ ਤੂੰ ਤਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ

ਤਾਂ ਭੁੱਖ ਜੇ ਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਮਹਿਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕਰ ਲਾਇਆ ਕਿਆ ਸੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟੈ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮਹਿਲਾ ਪਹਿਲਾ ਲਖ ਮਨ ਸੋਇਨਾ ਲਖ ਮਨ ਰੁਪਾ ਲਖ ਸਾਹਾ ਸਿਰ ਸਾਹਾ ਲਖ ਲਸਕਰ ਲਖ ਵਾਜੇ ਨੇ।

ਜੀ ਮੈਂ ਸਮਾਇਆ ਇੱਕ ਪਗਵਾ ਵੇਸ ਕਰ ਪਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ ਦੇਸ਼ ਦਿਸੰਤਰ ਪਰ ਥਕੇ ਤੁਧ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸਚ ਸਮਾਇਆ ਆਵਾ ਗੋਣ ਬਜਾਰੀਆ ਬਾਜ਼ਾਰ ਜਿਨੀ ਰਚਾਇਆ ਇਕ ਫਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਰੂਪ ਮਹਿਲਾ ਪਹਿਲਾ ਨਾਨਕ ਮਾ

ਸੋਭਾ ਜਿਨ ਉਰਤਾਰਿਓ ਹਰ ਰਸਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਛਰਾਕ ਹਰ ਕੇ ਸੰਤ ਜਨਾ

ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹਿਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅਖੀਅਨ ਕਉ ਸੰਤੋਖ ਪ੍ਰਭ ਦਰਸਨ ਰਹਾਓ ਕਰਨਨ ਪੂਰ ਰਹੋ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਪਾਵਨ ਤਾਵਨ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਭਿਨਾਸੀ ਆਨ ਉਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧਕੋਰ ਸਾਗਰ ਨਹੀਂ ਮਰਸਨ ਕਾਨੜਾ ਮਹਿਲਾ ਪੰਜਵਾਂ ਕੋਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਓ ਅਹੰਗ ਮਤ ਅਨਰਤ ਪੁਮਿਤ ਹਿਤ ਪ੍ਰੀਤਮ ਤੇਖਤ ਪਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਵਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰੁਣ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰਿਆ ਕਾਨੜਾ ਮਹਿਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਆਨ ਰਹਾਓ ਗੋਬਿੰਦ ਤਿਆਗ ਆਨ ਲਾਗੈ ਅੰਮ੍ਰਿਤੋ ਡਾਰ ਭੂਮ ਪਾਗੈ ਬਿਖੈ ਰਸਿਓ ਆਸਕਤ ਮੂੜੇ ਕਾਹੇ ਸੁਖ ਮਾਨ।

ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹਿਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ।

ਪਤਿਤ ਪਾਵਨ ਭਗਤ ਬਚਲ ਪੈ ਹਰਨ ਤਾਰਨ ਤਰਨ ਰਹਾਓ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ

ਕਾਮ ਨਾਮ ਇੱਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸਮਾਵੇ ਗੋ ਨਾਮ ਸੁਣੇ ਨਾਮੋ ਮਨ ਭਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਨਕ ਕਨਕ ਪਹਿਰੇ ਬਹੁ ਕੰਗਣਾ ਕਾਪਰ ਪਾਤ ਬਣਾਵੇ ਗੋ ਨਾਮ ਬਿਨਾ ਸਭ ਫੀਕ ਫਿਕਾਨੇ ਜਨਮ ਮਰੇ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਕੂਮਨ ਕੇਰ ਕੁਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੇ ਵਿਖ ਦੁੱਤਰ ਕਰਿਓ ਨਾ ਜਾਵੇ ਗੋ ਪਉ ਬੈਰਾਗ ਪਇਆ ਹੈ ਬੋਇਤ।

ਏਖ ਨਾ ਗੈ ਹਰ ਜਪਤਿਆਂ ਅੰਤ ਨਾ ਪਾਵੇ ਗੋ ਤੂੰ ਅਥਾਓ ਅਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੇ ਗੋ ਜਿਨ ਤੂੰ ਜਪਿਓ ਤੇਈ ਜਨਨੀ ਕੇ ਹਰ ਜਪਿਓ ਕਉ ਸੁਖ ਪਾਵੇ ਗੋ ਬਿਦਰਦਾਸੀ ਸੁਤ ਛੋਕ ਛੋਰਾ ਕ੍ਰਿਸ਼ਨ ਅੰਕ

ਗੁਰੂ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਇਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦ੍ਰਿੜਾਇਆ ਹਮ ਕੀਏ ਸਬਦ ਨਿਹਾਲ ਜਨ ਨਾਨਕ ਅਤੁੱਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉਪਰ ਵੱਡੇ ਵਡਾਉਣਾ ਜੋ ਤਿਆਵੇ ਹਰ ਅਪਰੰਪਰ ਹਰ ਹਰ ਹਰ ਤਿਆਏ ਹਰੇ ਤੇ ਹੋਣਾ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਤਿਨ ਕਾਟੇ ਪਾਪ ਕਟੋਣਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਣਾ ਸਭ ਤਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸਲੋਕ ਮਹਿਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤਰ ਹਰ ਅਗਮ ਅਗੋਚਰ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਕਟ ਕਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਪਿਖਿਆ ਪਾਇਦਾ ਸਭ ਸਿਫਤ ਉਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮਾਂਗੇ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵੇ ਹਰ ਗੁਣ ਚੰਤ ਮਹਿਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆਂ ਜਨ ਨਾਨਕ ਸੁਣ ਹਰ ਤੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੌਲਾ ਸੋ ਬੂਜੈ ਜਿਸ ਆਪ ਬੁਜਾਏ ਸੀ ਜਿਸ ਸਤਿਗੁਰ ਪੁਰਖ ਪ੍ਰਭ ਕੌਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮੌਲਾ ਸਲੋਕ ਮਹਿਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਧ ਸਮਾਏ ਜਨ

ਚੌਥਾ ਹਰ ਜਨ ਹਰ ਹਰ ਚੌਧਿਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਸਿਰ ਫਿਰ ਮਾਰ ਮਹਿਲਾ ਚੌਥਾ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਤਿਖਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ

ਨਾਲ ਜਨ ਨਾਨਕ ਅਲਖ ਨਾ ਲਖੀਐ ਗੁਰਮੁਖ ਦੇਹ ਦਿਖਾਲ ਮਹਿਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਦਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ

ਮੇਰੇ ਮਨ ਜਪ ਜਪ ਜਗਨਨਾਥੇ, ਗੁਰ ਉਪਦੇਸ਼ ਹਰ ਨਾਮ ਤੇ ਆਇਓ, ਸਭ ਕਿਲ ਬਿਖ ਦੁਖ ਲਾਥੇ ਰਹਾਓ। ਰਸਨਾ ਏਕ ਜਸ ਦਾਏ ਨਾ ਸਾਕੇ, ਬਹੁ ਕੀ ਜੈ ਬਹੁ ਰਸਨ ਤੇ, ਬਾਰ ਬਾਰ ਖਿਨ ਪਲ ਸਭ ਗਾਵੇ, ਗੁਣ ਕਹਿ ਨਾ ਸਕੇ ਪ੍ਰਭ।

ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹਿਲਾ ਪੰਜਵਾਂ ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੁਖ ਕਲਿਆਣ ਰਹਾਓ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ।

ਇੱਕ ਸਖਨੀ ਹੋਰ ਫੇਰ ਪਰੀਅਤ ਹੈ, ਤੈਸੋ ਹੀ ਇਹ ਖੇਲ ਖਤਮ ਕਾ, ਜਿਉ ਉਸਕੀ ਵਡਿਆਈ, ਸੁਰਤੀ ਕੈ ਮਾਰਗ ਚਲ ਕੈ ਉਲਟੀ ਨਜ਼ਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ, ਜਿਸਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਿਹਾ ਨਿਰਵਾਣ, ਜਿਸ ਤੇ ਹੋਆ ਸੋਈ ਕਰ ਮਾਨਿਆ, ਨਾਨਕ ਗਿਰਹੀ ਉਦਾਸੀ ਸੋ ਕਰਵਾਣ। ਪ੍ਰਭਾਤੀ ਮਹਿਲਾ ਪਹਿਲਾ, ਦਿਸ਼ਟ ਬਿਕਾਰੀ ਬੰਧਨ ਬੰਧੈ, ਹਉ ਤਿਸ ਕੈ ਬਲ ਜਾਈ, ਪਾਪ ਪੁੰਨ ਕੀ ਸਾਰ ਨਾ ਜਾਣੈ, ਪੂਲਾ ਫਿਰੈ ਅਜਾਈ, ਬੋਲੋ ਸਚ ਨਾਮ ਕਰਤਾਰ, ਹੁਣ ਦੌੜ ਨਾ ਆਵਣ।

ਸੀ ਮਹਿਲਾ ਪੰਜਵਾਂ। ਸਤਿਗੁਰ ਪੂਰੇ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਦੀਆ ਰਹਾਓ। ਚਰਨ ਕਮਲ ਗੁਰ ਕੇ ਮਨ ਬੂਤੇ ਦੁਖ ਦਰਦ ਪ੍ਰਭ ਬਿਨਸੇ ਝੂਠੇ ਨਿਤ ਉਠ

ਪੁੱਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇਕਰਾਮ ਪਰਾਇਆ। ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਓ। ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾਚ ਸ਼ਬਦ ਤੁਝ ਮਾਇ ਸਮਾਇਆ। ਆਵਾ ਗੌਣ ਤੁਧ ਆਪ ਰਚਾਇਆ, ਸੋਈ ਭਗਤ ਜਿਨ ਸਚ ਚਿਤ ਲਾਇਆ। ਗਿਆਨ ਧਿਆਨ ਨਰ ਹਰ ਨਿਰਬਾਣੀ, ਜਿਨ ਸਤਿਗੁਰ ਤੇ ਕੋਈ ਨਾ ਜਾਣੀ। ਸਗਲ ਸਰੋਵਰ ਜੋਤ

ਬਾਦ ਉਹ ਪਰਮ ਪੂਜੇ ਮਰੋ ਨਾ ਕੋਈ ਸਤਿਗੁਰ ਸ੍ਰੀ ਸਦਾ ਸੁਖੋਈ ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ ਆਵੇ ਜਾਏ ਮਰੇ ਮਰ ਜਾਈ ਉਹ ਸਰੀਰ ਹੈ ਤ੍ਰੈ ਗੁਣ ਤਾਤ ਕਿਸਨੋ ਵਿਆਪੈ ਸੋਗ ਸੰਤਾਪ।

ਪਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ ਹਰ ਰਸ ਚਾਖਿਆ ਤੋ ਮਨ ਤੀਜਾ ਪ੍ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹਿਲਾ ਪਹਿਲਾ ਰਾਮ ਨਾਮ।

ਸਾਚਰਤੇ ਸੁਰ ਉਭਰੇ ਦੁਖੀਏ ਦੂਜੇ ਭਾਏ ਹਰ ਮੰਦਰ ਮੈਂ ਨਾਮ ਨਿਦਾਨ ਹੈ ਨਾ ਬੂਜੈ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰਧਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੁਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਥ ਹੈ ਰਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲੋਹਤ ਹੈ ਮੋਇਆ ਦੂਜੇ ਭਾਏ ਪਾਰਸ ਤੇ ਪਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਐ ਸੱਚਾ ਸੌਦਾ ਹੋਏ ਪ੍ਰਭਾਤੀ ਮਹਿਲਾ ਤੀਜਾ ਤੈ ਪਾਇ ਜਾਗੇ ਸੁਜਨ ਜਾਗਰਣ ਕਰੇ ਹਉਮੈ ਮੈਲ ਉਤਾਰ ਸਦਾ ਜਾਗੇ ਕਰ ਆਪਣਾ ਰਾਖੇ ਪੰਚ ਤਸਕਰ ਕਾਢੈ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮੁਖ ਸਹਿਜ ਤੁਨ ਉਪਜੈ ਦੁਖੋ ਮੈਂ ਵਿਚੋਂ ਜਾਏ ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰਧਾਰ ਐਥੇ ਓਥੇ ਸੁਖ ਗਣਾ

ਕੈਲਾਸ ਪ੍ਰਭਾਸੀ ਅਕੁਲ ਪੁਰਖ ਇੱਕ ਚਲਤ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈਨੇ ਕੀ ਆਸੋ ਮਾਲੂਮ ਹੋਈ ਰਹਾਓ ਜਿਉਂ ਪਰਗਾ।

ਤਤ ਆਸਨ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ਕਾਚ ਕੋਟਨ ਰਚੰਤ ਤੋਇੰ ਲੇਪਨੰ ਰਚਤਿ ਚਰਮਣੇ ਨਵੰਤ ਦ੍ਵਾਰੰ ਭੀਤਰਾਂਤੰ।

ਸੁਰ ਦਿਸੈ ਦੁਖਮ ਥਾਨ ਬਸੰਤ ਪੂਚੈ ਮੈਂ ਸਿਮਰੰਤ ਮਰਨ ਸਦਾ ਚਿਤੈ ਹੋਵੰਤ ਆ ਗਿਆ ਭਗਵਾਨ ਪੁਰਖੈ ਨਾਨਕ ਕੀ ਸਾਸ ਅਕਰਥਤੇ

ਜਿੱਥੋਂ ਲੱਭੀ ਵੱਖ ਛੱਪੜ ਤੂੰ ਮੈਂ ਕਿਆ ਹੋਵੇ ਚਿੱਕਰ ਡੁੱਬੇ ਹੱਥ ਫਰੀਦਾ ਨੰਦੀ ਸੰਤ ਨਾਰਾਇਓ ਵੱਡੀ ਸੀ ਮੋਈ ਆਸ।

ਕੰਨ ਤੱਕੇ ਤਨੂਰ ਜਿਉਂ ਬਾਲਣ ਹੱਦ ਬਲਨ ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਿਰੀ ਮਿਲਨ ਕੰਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਦ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹਉ ਤੂੰ ਦੇਂਦੀ ਸੱਜਣਾ ਸੱਜਣ ਮੈਂ ਦੇ ਨਾਲ ਨਾਨਕ ਅਲਖ ਨਾ

ਦੱਸਿਓ ਜਮ ਤੂੰ ਤਨ ਡੰ ਮਿਰਤ ਮਰਿਓ ਹੈ ਅੰਤ ਜੋਨ ਸੰਕਟ ਨਰਕ ਭੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੇ ਸੈਨਾਨ ਕੇ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸਮਾਰੀ ਔਸ਼ਧ ਮੰਤ੍ਰ ਤੰਤ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਦ ਸਰ ਕ੍ਰਿਸ਼ਨਾ ਬਿਨਸ ਜਾਏ ਹਰ।

ਨਾਮ ਜਕ ਅਰ ਤਿਨਰ ਸਾਧਕ ਸਿਧੇ ਸਮਾਧ ਹਰਾ ਸਿਮਰੇ ਨਿਖਤ ਔਰ ਭੂ ਮੰਡਲ ਨਾਰਦਾਦ ਪ੍ਰਹਿ

ਸੁਪਨ ਇੱਕ ਪਰ ਤਖ ਇੱਕ ਇੱਕਤ ਮੈਂ ਮਿਲੂ ਤੀਸ ਇੱਕ ਅਰ ਪੰਜ ਸਿਦੇ ਮੈਂ ਤੀਸ ਨਕੀਲੂ ਇੱਕੋ ਜੇ ਲਾਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ।

ਸਤਿਗੁਰ ਪਰਮਾਨ ਬਿਗਨੇਸ਼ਰਿਓ ਜਗ ਜਸ ਸੂਰ ਬਜਾਇਓ ਗੁਰੂ ਅਮਰਦਾਸ ਕਰ ਚਰੇ ਤੈ ਅਭੈ ਅਮਰ ਪਦ ਪਾਇਓ ਜਗ ਜਿਥੋ ਸਤਿਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ

ਸ਼ਬਦ ਗੁਰ ਸਰਵਣਿਓ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ। ਲੋਹੋ ਹੋਇਓ ਲਾਲ ਨਦਰ ਸਤਿਗੁਰ

ਜਾਂਕੀ ਸਿਵ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰੇ ਤੈਤੀਸ ਗੁਰ ਬਚਨ ਸੁਣ ਕੰਨ ਰੇ ਸੁਣ ਤਰੇ ਤੇ ਸੰਤ ਹਿਤ ਭਗਤੇ ਗੁਰ ਗੁਰ ਕਰੋ ਤਰੋ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਨਾਰਦਾਦ ਸੰਕਾਦ ਹਰ ਗੁਰਮੁਖੇ ਤਰੇ ਇੱਕ ਨਾਮ ਲਗ ਤਜੋ ਰਸ ਅਨ

ਨਿਰਿਓ ਬਲੇ ਛਲਨ ਸਬਲ ਮਲਨ ਭੰਗ ਫਲਨ ਕਾਨ ਕੁਵਰ ਨੈ ਕਲੰਕ ਬਜੀ ਡੰਕ ਚੜੇ ਦਲ ਰਵਿੰਦ ਨਿਓ ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜਿਓ ਜਰਮ ਕਰਮ ਮੱਛ ਕਚ ਹੋਏ ਬਰਾ

ਜਿਉ ਅੰਗਦ ਅੰਗ ਸੰਗ ਨਾਨਕ ਗੁਰ ਸਿਮ ਗੁਰੂ ਅਮਰਦਾਸ ਕਹਿ ਗੁਰੂ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਸਾਂਤੇ ਸੰਗਤ

ਬਿਮਲ ਬੁੱਧ ਸਤਗੁਣ ਸਮਾਣਿਓ ਆਜੋ ਨੀ ਸੰਭਿਓ ਸੋ ਜਸ ਕਲ ਕਵੀਅਨ ਵਖਾਣਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ।

ਵੀ ਸੱਚਾ ਸਾਲਾ ਹੈ ਨਾਨਕ ਸੱਚਾ ਏਕ ਦਰ ਦੀਬਾ ਪਰ ਹਰ ਆਹੇ ਨਾਨਕ ਜਹ ਜਹ ਮੈਂ ਫਿਰੋ ਕਹਿ ਕਹਿ ਸਾਚਾ ਸੋਏ ਜਹ ਦੇਖਾਂ ਕਹਿ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਕੇ ਖਪ ਮੋਏ ਖੂਹਣ ਲਖ ਅਸੰਖ ਸਤਿਗੁਰ ਮਿਲੇ ਸੋਬਰੇ ਸਾਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤ।

ਉਰ ਵਾਰ ਨਾ ਪਾਰ ਹੈ ਅਧ ਵਿਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਝੈ ਵਡ ਭਾਗੀ ਚੜ੍ਹੈ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰਧਾਰ ਤਿਸਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸਬਦੈ ਜਗਤ ਬਰਲਿਆ ਕਹਿਣਾ ਕਛੂ ਨ ਜਾਏ ਹਰ ਰੱਖੇ ਸੇ ਉਭਰੇ ਸਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਈ ਵਿਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨਾ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰਬਾਣ ਮਾਇਆ ਮੋਹ ਬਹੁ ਚਿਤਵ ਦੇ ਬਹੁ ਆਸਾ ਲੋਭ ਵਿਕਾਰ ਮਨਮੁਖ ਅਸਥਿਰ ਨਾਥੀਐ ਮਰ ਬਿਨਸ ਜਾਏ ਖਿਨਵਾਰ ਵਡ ਭਾਗ ਹੋਵੇ ਸਤਿਗੁਰ ਮਿਲੇ ਹੋਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨ ਹੋਵੇ ਨਾਮ

ਤੋਂ ਜਿੱਥੇ ਹੱਥ ਨਾ ਪਾਏ। ਮਨਮੁਖ ਛੇਤੀ ਸੰਕਰੇ ਮੋਹ ਕਾਲਕ ਦਾਗ ਲਗਾਏ। ਮੋਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ। ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੁਰ ਹਰ ਪ੍ਰਭ ਕਰ ਤੈ ਲਿਖਿਆ ਸੋ ਮੇਟਣਾ ਨਾ ਜਾਏ। ਜਿਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੁਲ ਮੋਏ ਇਹ ਨਾ ਹੱਥ ਨਾ ਕਿਥਾ ਉਪਾਏ। ਬਾਹਰ ਪਖੰਡ ਸਭ ਕਰਮ ਕਰੇ।

ਵਡਪਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਤ ਜਾਤਾ ਸੋਏ ਜਿਤ ਮਿਲਿਆ ਸਿੱਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਪੁਰਖ ਹੈ ਜਿਸਨੋ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਪਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬਹੁ ਨਾ ਮਨ ਤਨ ਪੰਗ ਮੂੰਹ ਪਿਰਿਆ ਸੋ ਨਿਓ ਕਿਉ ਸੱਜਣ ਮਿਲੈ ਪਿਆਰਿਆ ਹਉ ਤੂੰ ਦੇਂਦੀ ਤਿਨ ਸੱਜਣ ਸੱਚ ਸਵਾਰਿਆ ਸਤਿਗੁਰ ਮਹਿੰਦਾ ਮਿਤ ਹੈ ਜੇ ਮਿਲੈ ਤਾਂ ਇਹ ਮਨਵਾਰਿਆ ਦੇਂਦਾ ਮੂੰਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਗ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜਿਉ ਕਰੀ ਤਿਸ ਵਿਟੋ ਚੋਖਨੀਏ ਜੋ ਮੈਂ ਫਿਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮੇਲਾਵੇ ਅੰਤਰ ਜੋਰ ਹੋਂ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ।

ਨਾਨਕ ਮੰਗਤਨ ਪੱਬ। ਸਤਿਸ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਦੂਜੀ ਛੋਟ ਕੁਆਟੜੀ ਇੱਕ ਸੋਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਮਨ ਜਾ ਰਿਹਾ, ਸੱਚ ਵੱਖਰ ਜਿਨੀ ਲੱਦਿਆ ਸੇ ਸਚਰੇ ਪਾਸਾਰ। ਪੰਖਾ ਪ੍ਰੇਮ ਨਾ ਜਾਣੇ ਭੂਲੀ ਸਿਰੇ ਗਵਾਰ, ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਾਰ। ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਚਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰ ਤਨ ਮਾਲ। ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾ ਸੁਖ ਜਨ ਟੋਲ।